0: FM 101 ਨਾਲ ਨਾਲ ਸਾਡੇ ਤੇ ਨਾਲ ਨਾਲ ਤੁਹਾਡੇ ਕਿਉਂ ਜੀ ਇਹ ਕੋਈ ਸ਼ੱਕ ਹੈ ਕਿਆ
1: This is FM 101.
2: Assalamu alaikum samain program jaan hai te jahan hai te naal tahira jabeen hazir hai aaj sade program vich sade mehman ne homeo doctor saeed anwar suleri sahab doctor sahab sabka vice principal ne lahore medical college de vich te inna da is chobe de vich 30 saala tajruba hai samain tan koi bhi masla hoye tusi clinic aa sakde ho ਅਗਰ ਕੋਈ ਮਰੀਜ਼ ਕਲੀਨਿਕ ਨਹੀਂ ਆ ਸਕਦਾ ਤਾਂ ਉਹ ਡਾਕ ਦੇ ਜ਼ਰੀਏ ਵੀ ਡਾਕਟਰ ਸਾਹਿਬ ਕੋਲੋਂ ਦਵਾਈ ਮੰਗਵਾ ਸਕਦਾ ਹੈ ਡਾਕਟਰ ਸਾਹਿਬ ਦਾ ਪਤਾ ਨੋਟ ਕਰ ਲਵੋ ਅਨਵਰ ਹਸਪਤਾਲ ਨਜ਼ਦ ਥਾਣਾ ਬਦਾਮੀ ਬਾਗ ਲਾਹੌਰ ਡਾਕਟਰ ਸਾਹਿਬ ਦਾ ਫੋਨ ਨੰਬਰ ਹੈ 0300441380 ਯਾਨੀ 0300441380 ਡਾਕਟਰ ਸਾਹਿਬ ਦੇ ਕਲੀਨਿਕ ਦੇ ਔਕਾਤਕਾਰ ਨੇ ਸੁਬਾਹ 12 ਵਜੇ ਤੋਂ ਲੈ ਕੇ ਸ਼ਾਮ 5 ਵਜੇ ਤੱਕ ਅਤੇ ਰਾਤ 8 ਵਜੇ ਤੋਂ ਲੈ ਕੇ 11 ਵਜੇ ਤੱਕ ਆਪਣੇ ਕਲੀਨਿਕ 'ਤੇ ਮਰੀਜ਼ ਵੇਖਦੇ ਨੇ ਇਸ ਦੌਰਾਨ ਤੁਸੀਂ ਕਲੀਨਿਕ ਆ ਸਕਦੇ ਹੋ ਔਰ ਜਿਹੜੇ ਮਰੀਜ਼ ਨਹੀਂ ਆ ਸਕਦੇ ਉਹ ਡਾਕ ਦੇ ਜ਼ਰੀਏ ਦਵਾਈ ਮੰਗਵਾ ਸਕਦੇ ਨੇ ਅਤੇ ਪ੍ਰੋਗਰਾਮ ਦਾ ਆਗਾਜ਼ ਕਰਨੇ ਆ ਸਾਡੇ ਨਾਲ ਮੌਜੂਦ ਨੇ ਹੋਮਿਓ ਪ੍ਰੋਫੈਸਰ ਡਾਕਟਰ ਮੁਹੰਮਦ ਸਈਦ ਅਨਵਰ ਸੁਲੈਰੀ ਸਾਹਿਬ ਅਸਲਾਮ ਵਾਲੇਕੁਮ ਡਾਕਟਰ ਸਾਹਿਬ
3: ਵਾਲੇਕੁਮ ਸਲਾਮ
2: ਡਾਕਟਰ ਸਾਹਿਬ ਅੱਜ ਸਾਨੂੰ ਕਾਫ਼ੀ ਮੈਸੇਜ ਮਸੂਲ ਹੋਏ ਨੇ ਇਹ ਪਹਿਲਾ ਮੈਸੇਜ ਮੈਂ ਪੜ੍ਹ ਰਹੀ ਹਾਂ ਇਹ ਸਾਨੂੰ ਕੀਤਾ ਹੈ ਮੁਹੰਮਦ ਰਿਆਜ਼ ਨੇ ਇਹ ਲਿਖਦੇ ਨੇ ਕਿ ਲਾਹੌਰ ਤੋਂ ਮੈਸੇਜ ਕੀਤਾ ਇਹਨਾਂ ਨੇ ਇਹਨਾਂ ਨੂੰ ਸ਼ੂਗਰ ਦਾ ਮਸਲਾ ਸੀ ਉਹ ਸ਼ੂਗਰ ਵੀ ਇਹਨਾਂ ਦੀ ਬਹੁਤ ਜ਼ਿਆਦਾ ਹੁੰਦੀ ਸੀ ਇਹ ਕਹਿ ਰਹੇ ਨੇ ਕਿ ਮੈਂ ਤੁਹਾਡੇ ਕੋਲੋਂ ਆ ਕੇ ਦਵਾਈ ਲਈ ਸੀ ਸ਼ੂਗਰ ਦੀ ਹੁਣ ਮੇਰੀ ਸ਼ੂਗਰ ਕੰਟਰੋਲ ਹੈ ਇਹਨਾਂ ਨੂੰ ਬਹੁਤ ਜ਼ਿਆਦਾ ਕਮਜ਼ੋਰੀ ਵੀ ਮਹਿਸੂਸ ਹੁੰਦੀ ਸੀ ਥਕਾਵਟ ਰਹਿੰਦੀ ਸੀ ਇਹਨਾਂ ਦਵਾਈ ਇੱਕ ਮਹੀਨਾ ਖਾਧੀ ਹੈ ਔਰ ਇਹ ਕਹਿ ਰਹੇ ਨੇ ਕਿ ਮੇਰੀ ਸ਼ੂਗਰ ਕੰਟਰੋਲ ਹੈ ਅਤੇ ਡਾਕਟਰ ਸਾਹਿਬ ਤੁਸੀਂ ਨਾ ਮੈਨੂੰ ਮਜ਼ੀਦ ਦਵਾਈ ਅਰਸਾਲ ਕਰ ਦਿਓ
3: ਜੀ ਬਿਲਕੁਲ ਸ਼ੂਗਰ ਦਾ ਵੀ ਹੋਮਿਓਪੈਥਿਕ 'ਚ ਬੜਾ ਅੱਛਾ ਅਤੇ ਮੌਸਰ ਇਲਾਜ ਮੌਜੂਦ ਹੈ ਅਤੇ ਇਹੀ ਵਜ੍ਹਾ ਕਿ ਤੁਸੀਂ ਹੋਮਿਓਪੈਥਿਕ ਦਵਾਈਆਂ ਖਾਧੀਆਂ ਨੇ ਅਤੇ ਤੁਹਾਡੀ ਸ਼ੂਗਰ ਕੰਟਰੋਲ ਹੋ ਗਈ ਹੈ ਅਤੇ ਇਹੀ ਵਜ੍ਹਾ ਕਿ ਤੁਸੀਂ ਦਵਾਈ ਖਾਧੀ ਹੈ ਅਤੇ ਇੱਕ ਮਹੀਨੇ ਤੁਹਾਡੀ ਕੰਟਰੋਲ ਹੋ ਗਈ ਹੈ ਤੁਹਾਡੀ ਸ਼ੂਗਰ ਜਿਹੜੀ ਹੈ 550 ਤੋਂ ਜ਼ਿਆਦਾ ਆ ਰਹੀ ਸੀ ਜਿਸ ਟਾਈਮ ਮੇਰੇ ਕੋਲ ਆਇਓ ਬਾਕੀ ਤੁਸੀਂ ਪਰਹੇਜ਼ ਵੀ ਕਰੋ ਪੈਦਲ ਚੱਲਿਆ ਕਰੋ ਰੋਜ਼ਾਨਾ ਕਮ ਅਜ਼ ਕਮ 20 ਮਿੰਟ ਰੋਜ਼ਾਨਾ ਪੈਦਲ ਚੱਲੋ ਮਿੱਠੀਆਂ ਚੀਜ਼ਾਂ ਦਾ ਬੇਕਰੀ ਦੀਆਂ ਚੀਜ਼ਾਂ ਦਾ ਤੁਸੀਂ ਪਰਹੇਜ਼ ਰੱਖੋ ਸਬਜ਼ੀਆਂ ਦਾਲਾਂ ਤੁਸੀਂ ਇਸਤੇਮਾਲ ਕਰੋ ਅਤੇ ਅੱਲਾਹ ਤਾਲਾ ਆਪਣਾ ਕਰਮ ਕਰੇਗਾ ਮਜ਼ੀਦ ਜੇ ਦਵਾਈ ਤੁਸੀਂ ਖਾਣੀ ਹੈ ਦਵਾਈ ਤੁਹਾਨੂੰ ਅਸੀਂ ਭੇਜ ਰਹੇ ਹਾਂ ਡਾਕ ਦੇ ਜ਼ਰੀਏ ਤੁਸੀਂ ਇਸਤੇਮਾਲ ਕਰੋ ਅੱਲਾਹ ਬਿਹਤਰ ਕਰੇਗਾ
2: ਡਾਕਟਰ ਸਾਹਿਬ ਅਗਲਾ ਸਾਨੂੰ ਮੈਸੇਜ ਕੀਤਾ ਜੇ ਅਕਰਮ ਸਾਹਿਬ ਨੇ ਸ਼ੇਖੂਪੁਰਾ ਤੋਂ
3: ਜੀ
2: ਇਹ ਲਿਖਦੇ ਨੇ ਕਿ ਮੈਨੂੰ ਨਜ਼ਰ ਦਾ ਮਸਲਾ ਸੀ ਯਾਨੀ ਨਜ਼ਰ ਵੀ ਕਮਜ਼ੋਰ ਸੀ ਇਸ ਤੋਂ ਇਲਾਵਾ ਇਹਨਾਂ ਨੂੰ ਸਫੇਦ ਮੋਤੀਆ ਸੀ
3: ਜੀ
2: ਇਹਨਾਂ ਨੇ ਕਿਹਾ ਹੈ ਕਿ ਮੈਨੂੰ ਡਾਕਟਰਾਂ ਨੇ ਓਪਰੇਸ਼ਨ ਦੇ ਬਾਰੇ 'ਚ ਕਹਿ ਦਿੱਤਾ ਸੀ ਲੇਕਿਨ ਮੈਂ ਕਿਸੇ ਦੇ ਮਸ਼ਵਰੇ ਨਾਲ ਤੁਹਾਡੇ ਕੋਲ ਆਇਆ ਸਾਂ ਇਹਨਾਂ ਨੇ ਦਵਾਈ ਤੁਹਾਡੇ ਕੋਲੋਂ ਖਾਧੀ ਹੈ ਕੋਈ 2 ਮਹੀਨਾ ਇਹ ਕਹਿ ਰਹੇ ਨੇ ਕਿ ਮੇਰਾ ਮੋਤੀਆ ਹੁਣ ਸਾਫ਼ ਹੋ ਗਿਆ ਨਜ਼ਰ ਵੀ ਕਾਫ਼ੀ ਬਿਹਤਰੀ ਮਹਿਸੂਸ ਹੁੰਦੀ ਹੈ ਇਹਨਾਂ ਨੇ ਮਜ਼ੀਦ ਦਵਾਈ ਅਰਸਾਲ ਵੱਲੋਂ ਕਿਹਾ ਹੈ ਕਰਨ ਵੱਲੋਂ ਇਹਨਾਂ ਨੇ ਕਿਹਾ ਹੈ ਕਿ ਮੈਂ ਹੁਣ ਕਲੀਨਿਕ ਨਹੀਂ ਆ ਸਕਾਂਗਾ ਇਸ ਲਈ ਤੁਸੀਂ ਮੈਨੂੰ VP ਪਾਰਸਲ ਕਰ ਦਿਓ
3: ਹਾਂਜੀ ਸਫੇਦ ਮੋਤੀਆ ਹੋਵੇ ਜਾਂ ਕਾਲਾ ਮੋਤੀਆ ਇਹਦਾ ਵੀ ਬੜਾ ਅੱਛਾ ਇਲਾਜ ਮੌਜੂਦ ਹੈ ਤੁਹਾਡੀ ਦਵਾਈ ਹੈ ਜੀ ਸਨੇਰੀਆ ਮਾਰਟੀਮਾ ਆਈ ਡਰਾਪ ਅਤੇ ਕਲਕੇਰੀਆ ਫਲੋਰ 12X ਇਹ 4-4 ਗੋਲੀਆਂ ਤੁਸੀਂ 4 ਟਾਈਮ ਖਾਣੀਆਂ ਨੇ ਅਤੇ ਇਸੇ ਦਵਾਈ ਦੇ ਨਾਲ ਤੁਹਾਡਾ ਸਫੇਦ ਮੋਤੀਆ ਹੁਣ ਕਾਫ਼ੀ ਬਿਹਤਰ ਹੋ ਗਿਆ ਹੈ ਮਜ਼ੀਦ ਤੁਸੀਂ 2 ਮਹੀਨੇ ਆ ਤੁਸੀਂ ਇਸਤੇਮਾਲ ਕਰੋ ਕਤਰੇ ਵੀ ਪਾਉਣੇ ਨੇ ਤੁਸੀਂ ਸਨੇਰੀ ਵਾਲੇ 2-2 ਕਤਰੇ 3 ਟਾਈਮ ਅਤੇ ਕੱਟੇ ਮਿੱਟੀ ਤੋਂ ਅੱਖਾਂ ਨੂੰ ਬਚਾਓ ਜ਼ਿਆਦਾ TV ਨਾ ਦੇਖੋ ਅਗਰ ਤੁਹਾਨੂੰ ਸ਼ੂਗਰ ਹੈ ਤਾਂ ਉਹਨੂੰ ਵੀ ਤੁਸੀਂ ਕੰਟਰੋਲ ਰੱਖੋ ਕਿਉਂਕਿ ਸ਼ੂਗਰ ਵਾਲਿਆਂ ਨੂੰ ਵੀ ਸਫੇਦ ਮੋਤੀ ਹੋ ਜਾਂਦਾ ਹੈ ਇਸ ਵਾਸਤੇ ਉਹਦਾ ਵੀ ਤੁਸੀਂ ਕੰਟਰੋਲ ਰੱਖੋ
2: ਜੀ ਸਾਹਮਣੇ ਸਾਡੇ ਪ੍ਰੋਗਰਾਮ ਦੇ ਵਿੱਚ ਮੌਜੂਦ ਨੇ ਹੋਮਿਓ ਡਾਕਟਰ ਮੁਹੰਮਦ ਸਈਦ ਅਨਵਰ ਸੁਲੈਰੀ ਸਾਹਿਬ ਸਾਬਕਾ ਵਾਈਸ ਪ੍ਰਿੰਸੀਪਲ ਲਾਹੌਰ ਮੈਡੀਕਲ ਕਾਲਜ ਹੈ ਡਾਕਟਰ ਸਾਹਿਬ ਦਾ ਫੋਨ ਨੰਬਰ ਇੱਕ ਵਾਰੀ ਫਿਰ ਨੋਟ ਕਰ ਲਵੋ 0300441380 ਯਾਨੀ 0300441380 ਜੀ ਡਾਕਟਰ ਸਾਹਿਬ ਅਗਲਾ ਮੈਸੇਜ ਮੈਂ ਪੜ੍ਹ ਰਹੀ ਹਾਂ ਇਹ ਰਹੀਮਾ ਬੀਬੀ ਨੇ ਕੀਤਾ ਦੇ ਸ਼ਾਹਦਰਾ ਲਾਹੌਰ ਤੋਂ
3: ਜੀ
2: ਇਹ ਲਿਖਦੀਆਂ ਨੇ ਕਿ ਮੈਨੂੰ ਜੋੜਾਂ ਦੀਆਂ ਦਰਦਾਂ ਦਾ ਬਹੁਤ ਜ਼ਿਆਦਾ ਮਸਲਾ ਸੀ ਪੱਠਿਆਂ 'ਚ ਖਿਚਾਓ ਔਰ ਕਮਜ਼ੋਰੀ ਬਹੁਤ ਮਹਿਸੂਸ ਹੁੰਦੀ ਸੀ ਇਸ ਤੋਂ ਇਲਾਵਾ ਚੱਲਣਾ ਫਿਰਨਾ ਵੀ ਬੜਾ ਮੁਸ਼ਕਿਲ ਲੱਗ ਰਿਹਾ ਸੀ ਲੱਤਾਂ ਵਜ਼ਨੀ ਹੋ ਜਾਂਦੀਆਂ ਸੀ ਥਕਾਵਟ ਰਹਿੰਦੀ ਸੀ ਅਸਾਬੀ ਕਮਜ਼ੋਰੀ ਇਹਨਾਂ ਨੇ ਕਿਹਾ ਹੈ ਕਿ ਮੈਂ ਤੁਹਾਡੇ ਕੋਲੋਂ ਦਵਾਈ ਖਾਧੀ ਹੈ ਕਾਫ਼ੀ ਬਿਹਤਰੀ ਹੈ ਮੇਰੀ ਤਬੀਅਤ ਦੇ ਵਿੱਚ ਜੋੜਾਂ ਦੀਆਂ ਦਰਦਾਂ ਦਾ ਵੀ ਮੈਨੂੰ ਆਰਾਮ ਹੈ ਇਹਨਾਂ ਨੇ ਮਜ਼ੀਦ ਕਿਹਾ ਹੈ ਕਿ ਮੈਨੂੰ ਦਵਾਈ ਭੇਜ ਦਿਓ
3: ਹਾਂਜੀ ਜੋੜਾਂ ਦੀਆਂ ਦਰਦਾਂ ਹੋਣ ਜਾਂ ਗੋਡਿਆਂ ਦੀਆਂ ਦਰਦਾਂ ਜਾਂ ਮੋਹਰਿਆਂ ਦਾ ਮਸਲਾ ਹੋਵੇ ਇਹਦਾ ਵੀ ਅੱਲਾਹ ਤਾਲਾ ਦੇ ਫਜ਼ਲ ਨਾਲ ਬੜਾ ਅੱਛਾ ਅਤੇ ਮੌਸਰ ਇਲਾਜ ਮੌਜੂਦ ਹੈ ਇਹੀ ਵਜ੍ਹਾ ਕਿ ਤੁਸੀਂ ਸਾਡੇ ਕੋਲੋਂ ਇੱਕ ਮਹੀਨਾ ਦਵਾਈ ਖਾਧੀ ਹੈ, ਤੁਹਾਡੇ ਜੋੜਾਂ ਦੀਆਂ ਦਰਦਾਂ ਠੀਕ ਹੋ ਗਈਆਂ ਨੇ। ਜੋੜਾਂ ਦੀਆਂ ਦਰਦਾਂ ਆਮ ਤੌਰ 'ਤੇ ਦੋ ਕਿਸਮ ਦੀਆਂ ਹੁੰਦੀਆਂ ਨੇ, ਇੱਕ ਗੋਟੀ ਅਰਥਰਾਈਟਸ ਹੈ, ਦੂਸਰੀ ਰੋਮਾਟਾਇਡ ਅਰਥਰਾਈਟਸ ਹੈ। ਤੁਹਾਨੂੰ ਗੋਟੀ ਅਰਥਰਾਈਟਸ ਸੀ, ਤੁਹਾਡਾ ਯੂਰਿਕ ਐਸਿਡ ਕਾਫੀ ਜ਼ਿਆਦਾ ਆਇਆ ਹੋਇਆ ਸੀ, ਔਰ ਅੱਲਾਹ ਤਾਲਾ ਦੇ ਫਜ਼ਲ ਨਾਲ ਤੁਹਾਨੂੰ ਯੂਰਿਕ ਐਸਿਡ ਦੀਆਂ ਵੀ ਦਵਾਈਆਂ ਦਿੱਤੀਆਂ ਨੇ, ਉਹਦੇ ਨਾਲ ਤੁਹਾਡਾ ਉਹ ਵੀ ਠੀਕ ਹੋ ਗਏ ਔਰ ਤੁਹਾਡੀਆਂ ਜੋੜਾਂ ਦੀਆਂ ਦਰਦਾਂ ਵੀ ਠੀਕ ਹੋ ਗਈਆਂ ਨੇ। ਤੁਸੀਂ ਮਜ਼ੀਦ ਅਜੇ 15 ਦਿਨ ਦਵਾਈ ਹੋਰ ਖਾਓ, ਅਤੇ ਬਾਕੀ ਤੁਸੀਂ ਪਰਹੇਜ਼ ਵੀ ਕਰੋ, ਨਾਲ ਤੁਸੀਂ ਚਾਵਲ, ਆਲੂ, ਵੱਡਾ ਛੋਟਾ ਗੋਸ਼ਤ, ਇਹਨਾਂ ਚੀਜ਼ਾਂ ਦਾ ਪਰਹੇਜ਼ ਕਰੋ, ਅਤੇ ਅੱਲਾਹ ਤਾਲਾ ਆਪਣਾ ਕਰਮ ਕਰੇਗਾ, ਠੀਕ ਤਾਂ ਤੁਸੀਂ ਹੋ ਗਏ ਹੋ, ਲੇਕਿਨ ਮਜ਼ੀਦ 15 ਦਿਨ ਦਵਾਈ ਤੁਸੀਂ ਜੋੜਾਂ ਦਰਦਾਂ ਵਾਸਤੇ ਹੋਰ ਖਾ ਲਵੋ। ਇਹ ਦਵਾਈ ਤੁਹਾਨੂੰ ਅਸੀਂ ਭੇਜ ਰਹੇ ਹਾਂ ਡਾਕ ਦੇ ਜ਼ਰੀਏ, ਇਹ ਤੁਸੀਂ ਕਰੋ, ਅੱਲਾਹ ਕਰਮ ਕਰੇਗਾ
2: ਜੀ। ਡਾਕਟਰ ਸਾਹਿਬ, ਅਗਲਾ ਮੈਸੇਜ ਸਾਨੂੰ ਰਾਈਵਿੰਡ ਲਾਹੌਰ ਤੋਂ ਕੀਤਾ ਹੈ ਤੋਸੀਫ ਸਾਹਿਬ ਨੇ। ਇਹ ਲਿਖਦੇ ਨੇ ਕਿ ਮੈਨੂੰ ਸ਼ੂਗਰ, ਇਹਨਾਂ ਲਿਖਿਆ ਹੈ ਕਿ ਮੈਂ ਤੁਹਾਡੇ ਕੋਲੋਂ ਦਵਾਈ ਖਾਧੀ ਹੈ, ਅੱਲਾਹ ਦਾ ਸ਼ੁਕਰ ਹੈ ਕਿ ਮੇਰੀ ਕਾਫੀ ਸਿਹਤ ਹੁਣ ਬਿਹਤਰ ਹੈ, ਸ਼ੂਗਰ ਵੀ ਕੰਟਰੋਲ ਰਹਿੰਦੀ ਹੈ
3: ਜੀ। ਬਿਲਕੁਲ, ਸ਼ੂਗਰ ਵੀ ਅੱਲਾਹ ਤਾਲਾ ਦੇ ਫਜ਼ਲ ਨਾਲ ਕਾਫੀ ਅੱਛੀ ਇਲਾਜ ਇਹਦਾ, ਅਤੇ ਕੰਟਰੋਲ ਹੋ ਜਾਂਦੀ ਹੈ ਜਿੰਨਾ ਮਰਜ਼ੀ ਸ਼ੂਗਰ ਆ ਰਹੀ ਹੋਏ। ਅਤੇ ਸ਼ੂਗਰ ਦੇ ਵੀ ਹਜ਼ਾਰਾਂ ਹੀ ਮਰੀਜ਼ ਨੇ ਇਸ ਟਾਈਮ ਪਾਕਿਸਤਾਨ 'ਚ, 2 ਕਰੋੜ ਮਰੀਜ਼ ਜਿਹੜਾ ਸ਼ੂਗਰ ਦਾ ਹੋ ਚੁੱਕਿਆ ਹੈ। ਐਕਸਰਸਾਈਜ਼ ਨਾ ਕਰਨੀ, ਪੈਦਲ ਨਾ ਚੱਲਣਾ, ਖਾ ਪੀ ਕੇ ਲੇਟਿਆਂ ਰਹਿਣਾ, ਇਹ ਚੀਜ਼ਾਂ ਦੀ ਵਜ੍ਹਾ ਨਾਲ ਵੀ ਕੁਝ ਪਹਿਲੇ ਜ਼ਮਾਨੇ ਦੇ ਵਿੱਚ ਲੋਕ ਦੌੜ ਧੂਪ ਕਰਦੇ ਰਹੇ ਨੇ, ਸਾਈਕਲ ਚਲਾਉਂਦੇ ਰਹੇ ਨੇ, ਪੈਦਲ ਚੱਲਦੇ ਰਹੇ ਨੇ। ਬਹਰਹਾਲ, ਸ਼ੂਗਰ ਵਾਸਤੇ ਤੁਹਾਨੂੰ ਦਵਾਈ ਅਸੀਂ ਭੇਜ ਰਹੇ ਹਾਂ, ਇਹ ਤੁਸੀਂ ਮਜ਼ੀਦ 2-3 ਮਹੀਨੇ ਇਸਤੇਮਾਲ ਕਰੋ, ਅਤੇ 3 ਮਹੀਨੇ ਬਾਅਦ ਤੁਹਾਡਾ ਇੱਕ ਮੇਨ ਟੈਸਟ ਹੋਏਗਾ HbA1c, ਉਹ ਅਸੀਂ 3 ਮਹੀਨੇ ਬਾਅਦ ਕਰਾਉਂਦੇ ਹਾਂ, ਉਹਦੇ 'ਚ ਦੇਖਣਾ ਹੁੰਦਾ ਕਿੰਨੀ ਕੰਟਰੋਲ ਹੈ। HbA1c ਤੁਸੀਂ ਕਰਾ ਕੇ 3 ਮਹੀਨੇ ਬਾਅਦ ਉਹ ਵੀ ਫਿਰ ਸਾਨੂੰ ਭੇਜਣਾ ਹੈ। ਦਵਾਈ ਤੁਹਾਨੂੰ ਅਸੀਂ ਭੇਜ ਰਹੇ ਹਾਂ, ਅੱਲਾਹ ਤਾਲਾ ਆਪਣਾ ਕਰਮ ਕਰੇਗਾ
2: ਜੀ। ਹੋਮਿਓ ਡਾਕਟਰ ਸਈਦ ਅਨਵਰ ਸੁਲਹਿਰੀ ਸਾਹਿਬ, ਅਗਲਾ ਮੈਸੇਜ ਸਾਨੂੰ ਕੀਤਾ ਹੈ ਲਾਹੌਰ ਤੋਂ ਨਾਜ਼ੀਆ ਬੀਬੀ ਨੇ। ਲਿਖਦੀਆਂ ਨੇ ਕਿ ਮੇਰੀ ਉਮਰ 40 ਸਾਲ ਹੈ, ਇਹਨਾਂ ਨੂੰ ਅਕਸਰ ਮਿਹਦੇ ਦਾ ਮਸਲਾ ਰਹਿੰਦਾ ਹੈ, ਯਾਨੀ ਇਹ ਕਹਿੰਦੇ ਨੇ ਕਿ ਮਿਹਦੇ 'ਚ ਤਕਲੀਫ ਰਹਿੰਦੀ ਹੈ, ਜਲਨ, ਇਸ ਤੋਂ ਇਲਾਵਾ ਖਾਣਾ ਵੀ ਹਜ਼ਮ ਨਹੀਂ ਹੁੰਦਾ, ਮਿਹਦਾ ਖਰਾਬ ਰਹਿੰਦਾ ਹੈ। ਇਹਨਾਂ ਨੇ ਕਿਹਾ ਹੈ ਕਿ ਮੈਨੂੰ ਅਕਸਰ ਖਾਣਾ ਖਾਣ ਤੋਂ ਬਾਅਦ ਅਫਾਰਾ ਜਿਹਾ ਹੋ ਜਾਂਦਾ, ਯਾਨੀ ਖਾਣਾ ਠੀਕ ਹਜ਼ਮ ਨਹੀਂ ਹੁੰਦਾ, ਦਰਦ ਵੀ ਰਹਿੰਦੀ ਹੈ ਮਿਹਦੇ ਦੇ ਵਿੱਚ। ਇਹਨਾਂ ਨੇ ਕਿਹਾ ਹੈ ਕਿ ਡਾਕਟਰ ਸਾਹਿਬ, ਮੈਂ ਤੁਹਾਡੇ ਕੋਲੋਂ ਦਵਾਈ ਮੰਗਵਾਈ ਸੀ, ਮੇਰੇ ਇਸ ਮਸਲੇ ਦਾ ਕਾਫੀ ਹੱਲ ਹੋ ਗਿਆ ਹੈ ਕਿ ਯਾਨੀ ਤਬੀਅਤ ਬਿਹਤਰ ਹੋ ਗਈ ਹੈ, ਖਾਣਾ ਹਜ਼ਮ ਹੋ ਜਾਂਦਾ ਹੈ, ਲੇਕਿਨ ਇਹਨਾਂ ਨੇ ਕਿਹਾ ਕਿ ਮਜ਼ੀਦ ਤੁਸੀਂ ਮੈਨੂੰ ਦਵਾਈ ਅਰਸਾਲ ਕਰ ਦਿਓ।
3: ਮਿਹਦੇ ਦਾ ਕਿਸੇ ਕਿਸਮ ਦਾ ਕੋਈ ਵੀ ਮਸਲਾ ਹੋਇਆ, ਅੱਲਾਹ ਤਾਲਾ ਦੇ ਫਜ਼ਲ ਨਾਲ ਉਹ ਵੀ ਠੀਕ ਹੋ ਜਾਂਦਾ ਹੈ। ਤੁਹਾਡੀ ਮੈਂ ਐਂਡੋਸਕੋਪੀ ਦੀ ਰਿਪੋਰਟ ਦੇਖੀ ਸੀ, ਉਹਦੇ 'ਚ ਅਲਸਰ ਆਏ ਸਨ ਤੁਹਾਨੂੰ, ਅਤੇ ਉਹਦੀ ਵਜ੍ਹਾ ਨਾਲ ਤੁਸੀਂ ਕਾਫੀ ਪਹਿਲੇ ਵੀ ਦਵਾਈਆਂ ਖਾਧੀਆਂ ਸੀ, ਲੇਕਿਨ ਤੁਹਾਡੇ ਸਾਡੀ ਦਵਾਈ ਦੇ ਨਾਲ ਤੁਹਾਡਾ ਅੱਲਾਹ ਤਾਲਾ ਨੇ ਸ਼ਿਫਾ ਦਿੱਤੀ ਹੈ। ਅਤੇ ਤੁਹਾਡੀ ਦਵਾਈ ਹੈ ਜੀ ਲਾਈਕੋਪੋਡੀਅਮ 200, ਇਹ 5 ਕਤਰੇ ਤੁਸੀਂ ਸੁਬਹਾ ਸ਼ਾਮ ਪੀਣੇ ਨੇ। ਇਹ ਦਵਾਈ ਤੁਸੀਂ ਬਾਜ਼ਾਰੋਂ ਲੈ ਕੇ ਵੀ ਪੀ ਸਕਦੇ ਹੋ, ਅਤੇ ਮਿਹਦੇ ਦੇ ਵਿੱਚ ਜਲਨ ਹੋਵੇ, ਅਲਸਰ ਹੋਵੇ, ਜਾਂ ਮਿਹਦੇ 'ਚ ਅਫਾਰਾ ਹੋਵੇ, ਗੈਸ ਹੋਵੇ, ਭੁੱਖ ਘੱਟ ਲੱਗਦੀ ਹੋਵੇ, ਇਹਦਾ ਬੜਾ ਅੱਛਾ ਅਤੇ ਮੌਸਰ ਇਲਾਜ ਮੌਜੂਦ ਹੈ। ਕਬਜ਼ ਵਾਸਤੇ ਵੀ ਇਹ ਦਵਾਈ ਬੜੀ ਅੱਛੀ ਹੈ, ਇਹ ਤੁਸੀਂ ਇਸਤੇਮਾਲ ਕਰੋ, ਅੱਲਾਹ ਤਾਲਾ ਆਪਣਾ ਕਰਮ ਕਰੇਗਾ। ਮਜ਼ੀਦ 1 ਮਹੀਨਾ ਤੁਸੀਂ ਕਰਨੀ ਹੈ, ਇਨਸ਼ਾਅੱਲਾ ਮਿਹਦਾ ਤੁਹਾਡਾ ਮਜ਼ੀਦ ਠੀਕ ਹੋ ਜਾਏਗਾ
2: ਜੀ। ਹੋਮਿਓ ਡਾਕਟਰ ਸਈਦ ਅਨਵਰ ਸੁਲਹਿਰੀ ਸਾਹਿਬ ਸਾਡੇ ਪ੍ਰੋਗਰਾਮ 'ਚ ਮੌਜੂਦ ਨੇ ਜੀ। ਡਾਕਟਰ ਸਾਹਿਬ, ਅਗਲਾ ਮੈਸੇਜ ਸਾਨੂੰ ਕੀਤਾ ਹੈ ਹਾਫਜ਼ਾਬਾਦ ਤੋਂ ਰਿਹਾਨ ਸਾਹਿਬ ਨੇ। ਇਹ ਕਹਿੰਦੇ ਨੇ ਕਿ ਮੇਰੇ ਬੱਚੇ ਨੂੰ ਪੈਦਾਇਸ਼ੀ ਤੌਰ 'ਤੇ ਅੰਧਰਾਤੇ ਦਾ ਮਸਲਾ
3: ਜੀ,
2: ਔਰ ਇਸ ਤੋਂ ਇਲਾਵਾ ਰੋਸ਼ਨੀ 'ਚ ਉਹਨੂੰ ਕੋਈ ਚੀਜ਼ ਨਜ਼ਰ ਆ ਜਾਂਦੀ ਹੈ ਰਾਤ ਦੇ ਟਾਈਮ, ਇਸ ਤਰ੍ਹਾਂ ਉਹਨੂੰ ਨਜ਼ਰ ਵੀ ਬਹੁਤ ਵੀਕ ਹੈ ਔਰ ਬੱਚਾ ਖੁਦ ਵੀ ਕਮਜ਼ੋਰ ਹੈ। ਇਹਨਾਂ ਨੇ ਕਿਹਾ ਹੈ ਕਿ ਮੈਂ ਤੁਹਾਡੇ ਕੋਲੋਂ ਚੈੱਕ ਕਰਵਾਉਣ ਤੋਂ ਬਾਅਦ ਦਵਾਈ ਲੈ ਕੇ ਗਿਆ ਸੀ, ਮੇਰੇ ਬੱਚੇ ਨੂੰ ਹੁਣ ਕਾਫੀ ਰੋਸ਼ਨੀ ਚੀਜ਼ਾਂ ਨਜ਼ਰ ਆਉਣੀਆਂ ਸ਼ੁਰੂ ਹੋ ਗਈਆਂ। ਇਹਨਾਂ ਨੇ ਕਿਹਾ ਕਿ ਮਜ਼ੀਦ ਬੱਚੇ ਦੀ ਸਿਹਤ ਵਾਸਤੇ ਔਰ ਨਜ਼ਰ ਦੀ ਬਿਹਤਰੀ ਵਾਸਤੇ ਦਵਾਈ ਅਰਸਾਲ ਕਰ ਦਿਓ।
3: ਅੰਦਰਾਤਾ ਜਿਹੜਾ ਇਹ ਵੀ ਆਮ ਤੌਰ 'ਤੇ ਮਰੂਸੀ ਮਰਜ਼ ਹੈ, ਖਾਨਦਾਨ ਦੇ ਵਿੱਚ ਮੀਆਂ ਬੀਵੀ ਅਗਰ ਆਪਸ 'ਚ ਕਜ਼ਨ ਨੇ ਤਾਂ ਅੱਗੇ ਔਲਾਦ ਨੂੰ ਹੋ ਸਕਦਾ ਹੈ। ਅੰਦਰਾਤੇ ਦੇ ਵਿੱਚ ਆਮ ਤੌਰ 'ਤੇ ਰਾਤ ਨੂੰ ਮਰੀਜ਼ ਨੂੰ ਨਜ਼ਰ ਨਹੀਂ ਆਉਂਦਾ, ਜਿਸ ਵੇਲੇ ਹਨੇਰਾ ਹੁੰਦਾ ਹਨੇਰੇ 'ਚ ਬਿਲਕੁਲ ਨਜ਼ਰ ਨਹੀਂ ਆਉਂਦਾ, ਜਾਂ ਮਾਮੂਲੀ ਨਜ਼ਰ ਆਉਂਦਾ ਹੈ, ਇਸ ਚੀਜ਼ ਨੂੰ ਅਸੀਂ ਅੰਦਰਾਤਾ ਕਹਿੰਦੇ ਹਾਂ। ਅਤੇ ਇਹਦਾ ਵੀ ਅੱਲਾਹ ਤਾਲਾ ਦੇ ਫਜ਼ਲ ਨਾਲ ਹੋਮਿਓਪੈਥਿਕ ਦੇ ਵਿੱਚ ਬੜਾ ਮੁਅੱਸਰ ਇਲਾਜ ਮੌਜੂਦ ਹੈ, ਅਤੇ ਦਵਾਈ ਤੁਹਾਨੂੰ ਅਜੇ ਲੰਬਾ ਅਰਸਾ ਖਾਣੀ ਪਏਗੀ। ਤੁਹਾਡੀ ਦਵਾਈ ਹੈ ਜੀ ਚਾਈਨਾ 30, ਇਹ 5 ਕਤਰੇ ਸੁਬਹਾ ਸ਼ਾਮ ਪੀਣੇ ਨੇ ਤੁਸੀਂ, ਅਤੇ ਦਵਾਈ ਤੁਹਾਨੂੰ ਅਸੀਂ ਭੇਜ ਰਹੇ ਹਾਂ, VP ਕਰ ਰਹੇ ਹਾਂ ਡਾਕ ਦੇ ਜ਼ਰੀਏ। ਇਹ ਤੁਸੀਂ ਮਜ਼ੀਦ ਅਜੇ 1 ਮਹੀਨਾ ਇਸਤੇਮਾਲ ਕਰੋ, ਉਸ ਤੋਂ ਬਾਅਦ ਦੇਖਾਂਗੇ ਅੱਲਾਹ ਤਾਲਾ ਆਪਣਾ ਕਰਮ ਕਰੇਗਾ
2: ਜੀ। ਹੋਮਿਓ ਡਾਕਟਰ ਸਈਦ ਅਨਵਰ ਸੁਲਹਿਰੀ ਸਾਹਿਬ, ਅਗਲਾ ਮੈਸੇਜ ਸਾਨੂੰ ਕੀਤਾ ਹੈ, ਇਹਨਾਂ ਨੂੰ ਨਾ 2-3 ਮਸਲੇ ਨੇ
3: ਜੀ।
2: ਇਹ ਮੁਰੀਦ ਕੇ ਤੂੰ ਤਈਆ ਸਾਹਿਬ ਨੇ ਮੈਸੇਜ ਕੀਤਾ ਹੈ, ਉਹ ਲਿਖਦੇ ਨੇ ਕਿ ਮੈਨੂੰ ਹੈਪਾਟਾਈਟਿਸ C ਦਾ ਵੀ ਮਸਲਾ ਹੈ, ਇਸ ਤੋਂ ਇਲਾਵਾ ਇਹਨਾਂ ਦੀ ਤਬੀਅਤ ਸੁਸਤ ਰਹਿੰਦੀ ਹੈ, ਥਕਾਵਟ, ਇਹਨਾਂ ਨੂੰ ਇਹਦੇ ਨਾਲ ਬਲੱਡ ਪ੍ਰੈਸ਼ਰ ਦਾ ਵੀ ਮਸਲਾ ਹੈ। ਔਰ ਇਹਨਾਂ ਨੇ ਲਿਖਿਆ ਹੈ ਕਿ ਮੈਂ ਤੁਹਾਡੇ ਕੋਲੋਂ ਦੋਨਾਂ ਮਸਲਿਆਂ ਵਾਸਤੇ ਦਵਾਈ ਲੈ ਕੇ ਗਿਆ ਸੀ, ਹੈਪਾਟਾਈਟਿਸ ਦੀ ਇਹਨਾਂ ਦੀ ਰਿਪੋਰਟ ਨੈਗੇਟਿਵ ਆ ਗਈ ਹੈ। ਇਹਨਾਂ ਨੇ ਕਿਹਾ ਹੈ ਕਿ ਮਜ਼ੀਦ ਤੁਸੀਂ ਮੈਨੂੰ ਦਵਾਈ ਅਰਸਾਲ ਕਰ ਦਿਓ ਤਾਂ ਕਿ ਮੈਂ ਬਲੱਡ ਪ੍ਰੈਸ਼ਰ ਦੀ ਵੀ ਦਵਾਈ ਖਾਂਦਾ ਰਹਾਂ।
3: ਇਹ ਅੱਲਾਹ ਤਾਲਾ ਦੇ ਫਜ਼ਲ ਨਾਲ ਹੈਪਾਟਾਈਟਿਸ ਬਲੱਡ ਪ੍ਰੈਸ਼ਰ ਜਿਹੜਾ, ਇਹਦੀ ਵੀ ਦਵਾਈ ਤੁਹਾਨੂੰ ਮੈਂ ਭੇਜ ਰਿਹਾ, ਲੇਕਿਨ ਤੁਸੀਂ ਬਿਹਤਰ ਹੈ ਇੱਕ ਦਫ਼ਾ ਦੁਬਾਰਾ ਆ ਕੇ ਚੈੱਕ ਕਰਾਓ, ਮੈਂ ਰਿਪੋਰਟ ਤੁਹਾਡੀ ਨੈਗੇਟਿਵ ਹੋ ਗਈ ਹੈ ਕਿਉਂਕਿ ਤੁਹਾਡਾ ਪੀ ਸੀ ਆਰ ਕਰਵਾਇਆ ਸੀ ਉਹਦੇ ਵਿੱਚ ਜਿਹੜਾ ਨਾ ਤੁਹਾਡੀ ਰਿਪੋਰਟ ਨੈਗੇਟਿਵ ਆਈ ਹੈ। ਅੱਲਾਹ ਤਾਲਾ ਦੇ ਫਜ਼ਲ ਨਾਲ ਤੁਹਾਡਾ ਮਰਜ਼ ਠੀਕ ਹੋ ਚੁੱਕਿਆ ਹੈ। ਸਫੇਦ ਜਰਕਾਨ ਹੋਵੇ, ਪੀਲਾ ਜਰਕਾਨ ਹੋਵੇ ਜਾਂ ਹੈਪੇਟਾਈਟਸ ਬੀ ਸੀ ਏ, ਇਹਦਾ ਵੀ ਬੜਾ ਅੱਛਾ ਅਤੇ ਮੌਸਰ ਇਲਾਜ ਮੌਜੂਦ ਹੈ। ਬਲੱਡ ਪ੍ਰੈਸ਼ਰ ਵਾਸਤੇ ਤੁਸੀਂ ਨਮਕ ਦਾ ਪਰਹੇਜ਼ ਰੱਖੋ, ਬਾਜ਼ਾਰੀ ਨਾਨ ਚਨੇ ਮਰੂਨ ਗਜ਼ਾਵਾਂ ਦਾ ਵੀ ਤੁਸੀਂ ਪਰਹੇਜ਼ ਰੱਖੋ। ਅਤੇ ਇੱਕ ਦਫ਼ਾ ਤੁਸੀਂ ਕਲੀਨਿਕ ਆ ਜਾਓ, ਦੁਬਾਰਾ ਠੀਕ ਤਾਂ ਤੁਸੀਂ ਹੋ ਗਏ ਹੋ, ਲੇਕਿਨ ਮੈਂ ਦੇਖਣਾ ਚਾਹੁੰਦਾ ਰਿਪੋਰਟਾਂ ਤੁਹਾਡੀਆਂ ਦੁਬਾਰਾ। ਇੱਕ ਦਫ਼ਾ ਤੁਸੀਂ ਕਲੀਨਿਕ ਆ ਜਾਓ
2: ਜੀ। ਡਾਕਟਰ ਸਾਹਿਬ, ਅਗਲਾ ਮੈਸੇਜ ਸਾਨੂੰ ਲਾਹੌਰ ਤੋਂ ਕੀਤਾ ਹੈ ਖਲੀਲ ਸਾਹਿਬ ਨੇ। ਇਹ ਵੀ ਲਿਖਦੇ ਨੇ ਕਿ ਮੈਨੂੰ ਸ਼ੂਗਰ ਦਾ ਔਰ ਇਹਦੇ ਨਾਲ ਨਾਲ ਬਲੱਡ ਪ੍ਰੈਸ਼ਰ ਦਾ ਮਸਲਾ, ਇਸ ਸਾਬੀ ਕਮਜ਼ੋਰੀ ਵੀ ਸੀ ਇਹਨਾਂ ਨੂੰ। ਇਹਨਾਂ ਲਿਖਿਆ ਹੈ ਕਿ ਮੇਰੇ ਸ਼ੂਗਰ ਕੰਟਰੋਲ ਹੈ। ਇਹਨਾਂ ਨੇ ਮਜ਼ੀਦ ਦਵਾਈ ਵਾਸਤੇ ਤੁਹਾਨੂੰ ਮੈਸੇਜ ਕੀਤਾ ਹੈ। ਇਹ ਕਹਿੰਦੇ ਨੇ ਕਿ ਮੈਂ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਮੈਂ ਬਿਲਕੁਲ ਚੱਲ ਫਿਰ ਵੀ ਨਹੀਂ ਸਾ ਸਕਦਾ, ਸਾਬੀ ਕਮਜ਼ੋਰੀ ਮੈਨੂੰ ਬਹੁਤ ਜ਼ਿਆਦਾ ਸੀ ਸ਼ੂਗਰ ਦੀ ਵਜ੍ਹਾ ਤੋਂ, ਬਲੱਡ ਪ੍ਰੈਸ਼ਰ ਵੀ ਮੇਰਾ ਕੰਟਰੋਲ ਹੈ। ਮਜ਼ੀਦ ਇਹਨਾਂ ਨੇ ਦਵਾਈ ਇਰਸਾਲ ਕਰਨ ਵੱਲੋਂ ਲਿਖਿਆ ਹੈ।
3: ਹਾਂਜੀ, ਸ਼ੂਗਰ ਦੀ ਵਜ੍ਹਾ ਨਾਲ ਬੰਦਿਆਂ ਨੂੰ ਅਕਸਰ ਆਸਤਾ ਆਸਤਾ ਸਾਬੀ ਕਮਜ਼ੋਰ ਹੋ ਜਾਂਦੀ ਹੈ, ਲੇਕਿਨ ਹੋਮਿਓਪੈਥ ਬੜੀ ਸੁਪਰ ਪਾਵਰ ਦਵਾਈਆਂ ਨੇ ਜਿਹਦੇ ਨਾਲ ਇਹ ਮਰਜ਼ ਵੀ ਠੀਕ ਹੋ ਜਾਂਦੇ। ਕਮਜ਼ੋਰੀ, ਥਕਾਵਟ, ਸਾਬੀ ਕਮਜ਼ੋਰੀ, ਇਹ ਸ਼ੂਗਰ ਦੀ ਵਜ੍ਹਾ ਨਾਲ ਤੁਹਾਨੂੰ ਇਹ ਮਸਲਾ ਹੋ ਰਿਹਾ ਸੀ, ਅਤੇ ਅੱਲਾਹ ਤਾਲਾ ਨੇ ਤੁਹਾਨੂੰ ਸ਼ਿਫਾ ਦਿੱਤੀ ਹੈ। ਤੁਸੀਂ ਤੁਹਾਨੂੰ ਦਵਾਈ ਮਜ਼ੀਦ ਇੱਕ ਮਹੀਨਾ ਹੋਰ ਖਾਣੇ ਪੈਣੀ ਹੈ, ਇਨਸ਼ਾਅੱਲਾ ਇਹਦੇ ਨਾਲ ਤੁਹਾਡਾ ਮਜ਼ੀਦ ਤੁਹਾਡੀ ਸਾਬੀ ਕਮਜ਼ੋਰੀ ਠੀਕ ਹੋ ਜਾਏਗੀ। ਅਤੇ ਤੁਹਾਨੂੰ ਦਵਾਈ ਅਸੀਂ ਭੇਜ ਰਹੇ ਹਾਂ, ਇਹ ਤੁਸੀਂ ਮਜ਼ੀਦ ਇੱਕ ਮਹੀਨਾ ਇਸਤੇਮਾਲ ਕਰੋ
2: ਜੀ। ਡਾਕਟਰ ਸਾਹਿਬ, ਅਗਲਾ ਮੈਸੇਜ ਸਾਨੂੰ ਲਾਹੌਰ ਤੋਂ ਸ਼ਾਜ਼ੀਆ ਬੀਬੀ ਨੇ ਕੀਤਾ ਹੈ। ਉਹ ਲਿਖਦੀਆਂ ਨੇ ਕਿ ਮੇਰੀ ਗਰਦਨ ਦੇ ਦੋ ਮੋਹਰੇ ਖਰਾਬ ਹੋ ਗਏ
3: ਜੀ।
2: ਇਸ ਤੋਂ ਇਹਦੀ ਵਜ੍ਹਾ ਤੋਂ ਉਹਨਾਂ ਨੂੰ ਚੱਲਣਾ ਫਿਰਨਾ ਬਹੁਤ ਮੁਸ਼ਕਿਲ ਹੋ ਗਿਆ ਸੀ, ਕਾਰ ਦਾ ਕੰਮ ਕਰਨਾ ਬਹੁਤ ਜ਼ਿਆਦਾ। ਇਹ ਕਹਿੰਦੇ ਨੇ ਕਿ ਮੈਂ ਕਿਸਮ ਦੀ ਬੇਕਾਰ ਹੀ ਹੋ ਗਈ ਸਾਂ, ਉੱਠਣਾ ਬੈਠਣਾ ਬਹੁਤ ਮੁਸ਼ਕਿਲ ਸੀ, ਅਕਸਰ ਹੱਡੀਆਂ 'ਚ ਗੋਡਿਆਂ 'ਚ ਵੀ ਦਰਦ ਰਹਿੰਦੀ ਸੀ। ਇਹਨਾਂ ਨੇ ਕਿਹਾ ਹੈ ਕਿ ਮੈਂ ਤੁਹਾਡੇ ਕੋਲੋਂ 2 ਮਹੀਨੇ ਤੋਂ ਦਵਾਈ ਖਾ ਰਹੀ ਹਾਂ, ਅੱਲਾਹ ਦਾ ਸ਼ੁਕਰ ਹੈ ਕਿ ਮੈਂ ਕਾਫ਼ੀ ਬਿਹਤਰ ਹਾਂ। ਇਹਨਾਂ ਨੇ ਮਜ਼ੀਦ ਦਵਾਈ ਇਰਸਾਲ ਕਰਨ ਵੱਲੋਂ ਕਿਹਾ ਹੈ।
3: ਹਾਂਜੀ, ਮੋਹਰਿਆਂ ਦਾ ਵੀ ਤੁਹਾਡੀ ਮੈਂ ਪਹਿਲੇ ਜਿਸ ਵੇਲੇ ਆਇਆ ਤੁਸੀਂ MRI ਰਿਪੋਰਟ ਦੇਖੀ ਸੀ, ਅਤੇ ਉਹਦੇ 'ਚ ਮੋਹਰਿਆਂ 'ਚ ਕਾਫ਼ੀ ਮਸਲਾ ਸੀ, ਤੁਹਾਡੇ ਗੈਪ ਆਇਆ ਹੋਇਆ ਸੀ, ਅਤੇ ਅੱਲਾਹ ਤਾਲਾ ਨੇ ਤੁਹਾਨੂੰ ਸ਼ਿਫਾ ਦਿੱਤੀ। ਇੱਕ ਮਹੀਨਾ ਦਵਾਈ ਖਾਣ ਨਾਲ ਹੀ ਤੁਹਾਡੇ ਮੋਹਰੇ ਕਾਫ਼ੀ ਠੀਕ ਹੋ ਗਏ ਨੇ, ਦਰਦ ਵੀ ਤੁਹਾਡੀ ਖਤਮ ਹੋ ਗਈ ਹੈ, ਲੇਕਿਨ ਮਜ਼ੀਦ ਤੁਸੀਂ ਦਵਾਈ ਅਜੇ 2-3 ਮਹੀਨੇ ਖਾਣੀ ਹੈ ਤਾਂ ਕਿ ਅੱਛੀ ਤਰ੍ਹਾਂ ਤੁਹਾਡੀਆਂ ਹੱਡੀਆਂ ਬਿਹਤਰ ਹੋ ਜਾਣ, ਅਤੇ ਚਾਵਲਾਂ ਦਾ ਵੱਡੇ ਛੋਟੇ ਗੋਸ਼ਤ ਦਾ ਤੁਸੀਂ ਪਰਹੇਜ਼ ਰੱਖੋ। ਦਵਾਈ ਤੁਹਾਨੂੰ ਅਸੀਂ ਭੇਜ ਰਹੇ ਹਾਂ, ਇਹ ਤੁਸੀਂ ਮਜ਼ੀਦ ਅਜੇ 2-3 ਮਹੀਨੇ ਇਸਤੇਮਾਲ ਕਰੋ
2: ਜੀ। ਸਾਮਿਨ, ਆਖਰ 'ਤੇ ਡਾਕਟਰ ਸਾਹਿਬ ਦਾ ਫੋਨ ਨੰਬਰ, ਉਹਨਾਂ ਦਾ ਕਲੀਨਿਕ ਦਾ ਪਤਾ ਨੋਟ ਕਰ ਲਵੋ। ਹੋਮਿਓ ਡਾਕਟਰ ਸਈਦ ਅਨਵਰ ਸੁਲਹਿਰੀ, ਅਨਵਰ ਹਸਪਤਾਲ, ਨਜ਼ਦ ਥਾਣਾ, ਬਦਾਮੀ ਬਾਗ, ਲਾਹੌਰ। ਡਾਕਟਰ ਸਾਹਿਬ ਦਾ ਫੋਨ ਨੰਬਰ ਨੋਟ ਕਰ ਲਵੋ, 0300-44-1-3-8-6-0, ਯਾਨੀ 0300-44-13-860 ਜੀ। ਡਾਕਟਰ ਸਾਹਿਬ, ਅਗਲਾ ਮੈਸੇਜ ਸਾਨੂੰ ਕੀਤਾ ਜੇ ਰਾਇਵਿੰਡ ਲਾਹੌਰ ਤੋਂ। ਇਹ ਲਿਖਦੇ ਨੇ ਕਿ ਮੈਨੂੰ ਸ਼ੂਗਰ ਹੈ ਔਰ ਇਸ ਤੋਂ ਇਲਾਵਾ ਮੈਨੂੰ ਅਸਾਬੀ ਕਮਜ਼ੋਰੀ ਹੈ, ਥਕਾਵਟ ਰਹਿੰਦੀ ਹੈ, ਅਕਸਰ ਮੈਨੂੰ ਚੱਲਣਾ ਫਿਰਨਾ ਮੁਸ਼ਕਿਲ ਹੋ ਜਾਂਦਾ ਹੈ। ਇਹਨਾਂ ਨੇ ਕਿਹਾ ਹੈ ਕਿ ਇਹਦੇ ਨਾਲ ਨਾਲ ਮੇਰਾ ਅਕਸਰ ਬਲੱਡ ਪ੍ਰੈਸ਼ਰ ਵੀ ਹਾਈ ਹੋ ਜਾਂਦਾ ਹੈ। ਇਹਨਾਂ ਨੇ ਕਿਹਾ ਹੈ ਕਿ ਡਾਕਟਰ ਸਾਹਿਬ, ਮੈਂ ਤੁਹਾਡੇ ਕੋਲ ਦਵਾਈ ਖਾਧੀ ਹੈ, ਕਾਫ਼ੀ ਬਿਹਤਰੀ ਹੈ ਮੇਰੀ ਤਬੀਅਤ ਦੇ ਵਿੱਚ, ਲੇਕਿਨ ਮਜ਼ੀਦ ਤੁਸੀਂ ਮੈਨੂੰ ਦਵਾਈ ਸ਼ੂਗਰ ਦੀ ਇਰਸਾਲ ਕਰ ਦਿਓ।
3: ਹਾਂਜੀ, ਸ਼ੂਗਰ ਵਾਸਤੇ ਅਸੀਂ ਦਵਾਈ ਤੁਹਾਨੂੰ ਭੇਜ ਰਹੇ ਹਾਂ, ਅੱਲਾਹ ਤਾਲਾ ਦੇ ਫਜ਼ਲ ਨਾਲ ਜਿਹੜੀ ਸ਼ੂਗਰ ਦੀ ਸਾਡੀ ਦਵਾਈ ਹੈ ਇਹਦੇ ਨਾਲ ਹਮੇਸ਼ਾ ਹੀ ਕੰਟਰੋਲ ਰਹਿੰਦੀ ਹੈ। ਇਹ ਦਵਾਈ ਤੁਸੀਂ ਖਾਂਦੇ ਰਹੋ, ਤੁਹਾਡੀ ਦਵਾਈ ਹੈ ਜੀ ਸਜ਼ੀਜੀਅਮ ਜੰਬੋਲੀਨ ਮਦਰ ਟਿੰਕਚਰ, ਇਹ ਤੁਸੀਂ 5 ਕਤਰੇ ਸੁਬਹਾ ਦੁਪਹਿਰ ਸ਼ਾਮ ਪੀਣੇ ਨੇ। ਇਹਦੇ ਨਾਲ ਤੁਹਾਡੀ ਦੂਸਰੀ ਦਵਾਈ ਹੈ ਜੀ ਏਸਡ ਫਾਸ ਮਦਰ ਟਿੰਕਚਰ, ਇਹ ਵੀ ਤੁਸੀਂ 5 ਕਤਰੇ ਸੁਬਹਾ ਦੁਪਹਿਰ ਸ਼ਾਮ ਤੁਸੀਂ ਇਸਤੇਮਾਲ ਕਰੋ। ਇਨਸ਼ਾਅੱਲਾ ਇਹਦੇ ਨਾਲ ਸ਼ੂਗਰ ਤੁਹਾਡੀ ਹਮੇਸ਼ਾ ਹੀ ਕੰਟਰੋਲ ਰਹੇਗੀ, ਅਤੇ ਕੋਸ਼ਿਸ਼ ਕਰਿਆ ਕਰੋ ਸ਼ੂਗਰ ਵਾਸਤੇ ਪੈਦਲ ਚੱਲਿਆ ਕਰੋ, ਰੋਜ਼ਾਨਾ ਕਮ ਅਜ਼ ਕਮ 20 ਮਿੰਟ ਪੈਦਲ ਚੱਲੋ, ਪਾਣੀ ਦਾ ਇਸਤੇਮਾਲ ਜ਼ਿਆਦਾ ਕਰੋ, ਕਮ ਅਜ਼ ਕਮ 8 ਗਲਾਸ ਪਾਣੀ ਪੀਓ, ਅਤੇ ਇਹਦੇ ਨਾਲ ਇਨਸ਼ਾਅੱਲਾ ਤੂੰ ਕੋਸ਼ਿਸ਼ ਕਰਿਆ ਕਰੋ ਕਿ ਪਾਣੀ ਠੰਡਾ ਪੀਣ ਦੀ ਬਜਾਏ ਤਾਜ਼ਾ ਪਾਣੀ ਪੀਓ, ਜਾਂ ਗਰਮ ਥੋੜ੍ਹਾ ਜਿਹਾ ਹੋ ਜਾਏ ਜ਼ਿਆਦਾ ਬਿਹਤਰ ਹੈ, ਅਤੇ ਅੱਲਾਹ ਤਾਲਾ ਆਪਣਾ ਕਰਮ ਕਰੇਗਾ। ਮਜ਼ੀਦ ਤੁਸੀਂ ਦਵਾਈ ਤੁਹਾਨੂੰ ਅਸੀਂ ਭੇਜ ਰਹੇ ਹਾਂ
2: ਜੀ। ਡਾਕਟਰ ਸਾਹਿਬ, ਅਗਲਾ ਮੈਸੇਜ ਸਾਨੂੰ ਕੀਤਾ ਹੈ ਲਾਹੌਰ ਤੋਂ ਰਿਹਾਨਾ ਬੀਬੀ ਨੇ। ਲਿਖਦੀਆਂ ਨੇ ਕਿ ਮੇਰੀ 38 ਸਾਲ ਉਮਰ ਹੈ, ਇਹਨਾਂ ਨੂੰ ਦਮੇ ਦਾ ਮਸਲਾ ਸੀ, ਅਕਸਰ ਸਾਹ ਖਰਾਬ ਹੋ ਜਾਂਦਾ ਸੀ। ਅੱਜ ਕੱਲ੍ਹ ਉਹ ਦੂਸਰਾ ਮਸਲਾ ਵਬਾ ਜਿਹੜੀ ਚੱਲੀ ਹੈ ਕਰੋਨਾ, ਉਹਦੇ ਵੀ ਵਜ੍ਹਾ ਹੈ ਨੇ ਕਿ ਉਹ ਇਨਫੈਕਸ਼ਨ ਹੋ ਜਾਂਦੀ ਹੈ ਲੋਕਾਂ ਨੂੰ। ਇਹ ਲਿਖਦੀਆਂ ਨੇ ਕਿ ਮੈਂ ਦਮੇ ਦੀ ਦਵਾਈ ਤੁਹਾਡੇ ਕੋਲੋਂ ਲੈ ਕੇ ਗਈ ਸਾਂ, ਮੇਰਾ ਦਮਾ ਹੁਣ ਠੀਕ ਹੈ, ਸਾਹ ਵੀ ਠੀਕ ਹੈ। ਇਹਨਾਂ ਨੇ ਕਿਹਾ ਹੈ ਕਿ ਮਜ਼ੀਦ ਤੁਸੀਂ ਮੈਨੂੰ ਦਵਾਈ ਇਰਸਾਲ ਕਰ ਦਿਓ, ਇਹਦੇ ਨਾਲ ਤੁਸੀਂ ਮੈਨੂੰ ਮਜ਼ੀਦ ਪਰਹੇਜ਼ ਵੀ ਦੱਸ ਦਿਓ ਤਾਂ ਕਿ ਅੱਗੋਂ ਤੋਂ ਮੈਂ ਇਸ ਬਿਮਾਰੀ ਤੋਂ ਬਚੀ ਰਵਾਂ।
3: ਹਾਂਜੀ, ਦਮਾ ਐਲਰਜੀ ਜਿਹੜੀ ਹੈ ਇਹਦੇ ਨਾਲ ਸਾਹ ਅਕਸਰ ਖਰਾਬ ਹੋ ਜਾਂਦਾ ਹੈ, ਅਤੇ ਇਹ ਸਾਹ ਦੀ ਵਜ੍ਹਾ ਨਾਲ ਇਹਨੂੰ ਅਸੀਂ ਦਮਾ ਕਹਿੰਦੇ ਹਾਂ। ਕੱਟੇ ਮਿੱਟੀ ਨਾਲ, ਗਰਦੋ ਗੁਬਾਰ ਨਾਲ ਵੀ ਹੁੰਦਾ, ਕੁਝ ਲੋਕਾਂ ਨੂੰ ਪੋਲਨ ਐਲਰਜੀ ਹੁੰਦੀ ਹੈ, ਅਤੇ ਇਹਦੇ ਵਾਸਤੇ ਲੱਸੀ, ਦਹੀਂ, ਚਾਵਲਾਂ ਦਾ ਤੁਸੀਂ ਪਰਹੇਜ਼ ਰੱਖੋ, ਅਤੇ ਕੋਸ਼ਿਸ਼ ਕਰਿਆ ਕਰੋ ਮੂੰਹ 'ਤੇ ਮਾਸਕ ਪਾ ਕੇ ਰੱਖੋ, ਕਿਉਂਕਿ ਕੁਝ ਲੋਕਾਂ ਨੂੰ ਦਮਾ ਜਿਹੜਾ ਕੱਟੇ ਮਿੱਟੀ ਨਾਲ ਹੁੰਦਾ ਹੈ, ਅਤੇ ਇਹ ਤੁਸੀਂ ਪਰਹੇਜ਼ ਵੀ ਕਰੋ, ਲੱਸੀ, ਦਹੀਂ, ਚਾਵਲ ਵਗੈਰਾ ਦਾ ਤੁਸੀਂ ਪਰਹੇਜ਼ ਕਰੋ। ਦਮੇ ਵਾਸਤੇ ਤੁਹਾਡੀ ਦਵਾਈ ਹੈ ਜੀ ਆਰਸੈਨਿਕ 30, ਇਹ ਤੁਸੀਂ 5 ਕਤਰੇ ਸੁਬਹਾ ਦੁਪਹਿਰ ਸ਼ਾਮ ਪੀਣੇ ਨੇ, ਅਤੇ ਇਹਦੇ ਨਾਲ ਇਨਸ਼ਾ لیکن یہ دوائی تعلق کم از کم دو تین مہینے استعمال کرنی پے گی
2: جی. سامعین آخر تے ڈاکٹر صاحب دا پتہ ایک باری پھر نوٹ کر لو، ہومیو ڈاکٹر سعید انور سلہری، انور ہسپتال، نزد تھانہ بدامی باغ، لاہور. ڈاکٹر صاحب دا فون نمبر ہے 03004413806، یعنی 03004413806. یہ ہومیو ڈاکٹر سعید انور سلہری نو تے طاہرہ جبین نو اجازت دیو. اللہ حافظ.
3: اللہ حافظ.
1: This is FM
0: 101. FM 101 naal sade te naal tuade. Kyun ji koi shak hai kya?

0: साजो आवाज आपका मनपसंद रेडियो चैनल FM 101।
1: खानदान में किसी फर्द की वफात बिलाशुबा एक सानिया है, लेकिन मरहूम का शनाख्ती कार्ड मंसूख कराना बहरहाल जरूरी है ताकि उसके गलत इस्तेमाल की रोकथाम हो और विरासत की तकसीम में कोई परेशानी ना हो। याद रखें, नादरा यूनियन काउंसिल में इंदराज की बुनियाद पर मतवफ़ी का शनाख्ती कार्ड मंसूख करता है और आपको उन तमाम मराहिल की तकमील में हर मुमकिन मावनत फराहम करता है। नादरा ने यूनियन काउंसिल में वफात का इंदराज आसान बनाने के लिए पाकिस्तान भर के अस्पतालों में जदीद तरीन डेथ नोटिफिकेशन टूल्स फराहम कर दिए हैं। अस्पताल में अपने खानदान के किसी फर्द की वफात पर अपना और मतवफ़ी का शनाख्ती कार्ड लेकर अस्पताल में मौजूद रजिस्ट्रेशन काउंटर पर तशरीफ ले जाएं और वफात का इंदराज करने के बाद रसीद हासिल करें। इसके साथ ही आपको दिए गए नंबर पर नादरा की जानिब से SMS रसीद भी मौसूल हो जाएगी। वफात के 30 दिन के अंदर अस्पताल की रसीद के हमरा अपनी यूनियन काउंसिल में तशरीफ लाएं और वफात का इंदराज कराने के बाद डेथ सर्टिफिकेट हासिल करें। इसके बाद नादरा दफ्तर तशरीफ लाएं और मतवफ़ी का शनाख्ती कार्ड मंसूख कराएं। नादरा की पाक ID मोबाइल ऐप के जरिए आप यूनियन काउंसिल से डेथ सर्टिफिकेट और नादरा से बेफॉर्म घर बैठे भी बनवा सकते हैं। नादरा, आपकी शनाख्त, आपकी पहचान।
0: सुर और संगीत, साजो आवाज, आपका मनपसंद रेडियो चैनल FM 101।
2: 13 जून PC होटल लाहौर आइए और दें अल-शिफा ट्रस्ट आई अस्पताल का साथ। किसी की ज़िंदगी का अंधेरा हमेशा के लिए मिटाने में अपना हिस्सा डालें। मज़ीद मालूमात, टिकट और टेबल की बुकिंग के लिए अभी हमारी वेबसाइट विज़िट करें www.alshifaeye.org।
0: सुर और संगीत, साजो आवाज़, आपका मनपसंद रेडियो चैनल FM 101।
2: सोचिए, जब दुनिया सुनाई तो दे मगर दिखाई ना दे। लाहौर, जहाँ हर गली में एक कहानी है, लेकिन कुछ आँखें ऐसी भी हैं जिनकी रोशनी धुंधला चुकी है। लेकिन अब नहीं, 13 जून अल-शिफा ट्रस्ट आई अस्पताल इन्हीं आँखों का नूर वापस लौटाने अब आ रहा है आपके शहर लाहौर में।
3: शुक्रिया, आपने FM 101 ट्यून किया।
0: सुर और संगीत, साजो आवाज, आपका मनपसंद रेडियो चैनल FM 101।
4: हर्बल एक्सपर्ट प्रोफेसर सुलेमान दे तिब्बी मशवरे।
5: सोनी पैन प्रो ते मेरे बुजुर्गो, अस्सलाम वालेकुम। तुहाडी मेज़बान साइमा तुहाडे लई सेहत तंदुरुस्ती दे मशवरे लेके हाजिर है। पैन प्रो
4: हर्बल एक्सपर्ट प्रोफेसर सुलेमान दे
5: तिब्बी मशवरे तुहाडे सारे टब्बर नु सेहतमंद हयाती दी राह विखांदे ने ते इस प्रोग्राम दी शान वधांदे ने। साडे मुल्क दे मन्ने परमन्ने ते बहुत ही सियाने तबीब जनाब प्रोफेसर सुलेमान साहब, जिन्हां नु कई वारी गोल्ड मेडल भी मिले। सोनी पैन प्राओ, इस तो पहला कि सुलेमान साहब नाल गल बात करिए, तुसी लिखो साडा पता ते फोन नंबर्स ताकि तुसी आप भी मिल सको सुलेमान साहब नाल।
4: सुलेमान दवाखाना रजिस्टर्ड, पुल फ्लाईओवर बिल मुकाबिल मीनारे पाकिस्तान, मेन रावी रोड लाहौर। फोन नंबर 042-377-27160, यानी 042-377-27160। मोबाइल नंबर है 03-400-414-2608, यानी 03-400-2608। ते साडा ईमेल एड्रेस है suleiman.dawakhana@gmail.com।
5: जी भैन भ्राओ, हुण मैं तुहाडी मुलाकात करवानी आ यूनानी मेडिकल कॉलेज दे साबिक वाइस प्रिंसिपल जनाब प्रोफेसर सुलेमान होरा नाल।
4: सुलेमान साहब
5: जी, आया नू सुनाओ की हाल है।
6: सहमा जी, सोहणे रब दी करमनवाजी नाल मैं बिल्कुल ठीक हाँ। ते मैं यही दुआ करना कि सोहणा रब सारे मरीजां नू अपनी रहमत नाल सेहत अता फरमाए।
5: आमीन। सुलेमान साहब, अज ते माशाल्लाह बहुत ही स्मार्ट नजर आ रहे हो। की गल है, सानू भी ए स्मार्टनेस दा राज दस्सदे हो।
6: ਸਹਿਮਾ ਜੀ, ਸਮਾਰਟ ਤੇ ਮਾਸ਼ਾਅੱਲਾ ਤੁਸੀਂ ਵੀ ਬਹੁਤ ਲੱਗ ਰਹੇ ਹੋ। ਪਹਿਲਾਂ ਤੁਸੀਂ ਦੱਸੋ ਕਿ ਅੱਜ ਕੱਲ ਕੀ ਖਾ ਰਹੇ ਹੋ?
7: ਸੁਲੇਮਾਨ ਸਾਹਿਬ, ਮੈਂ ਤਾਂ ਤੁਹਾਡੀ ਸੋਹਬਤ ਇਖਤਿਆਰ ਕਰ ਲਈ, ਯਾਨੀ ਮੈਂ ਤੁਹਾਡੇ ਮੋਟਾਪੇ ਵਾਲੀ ਦਵਾਈ ਜਿਹੜੀ ਤੁਸੀਂ ਮੈਨੂੰ ਦਿੱਤੀ ਸੀ ਉਹ ਵਰਤ ਰਹੀ ਹਾਂ, ਤੇ ਮੈਨੂੰ ਹੁਣ ਸਾਰੇ ਲੋਕੀ ਕਹਿੰਦੇ ਨੇ ਤੂੰ ਬੜੀ ਸਮਾਰਟ ਹੁੰਦੀ ਜਾ ਰਹੀ ਹੈ, ਤੇ ਮੈਂ ਸੁਣ ਕੇ ਫੁੱਲੀ ਫੁੱਲੀ ਜਾ ਰਹੀ ਹਾਂ।
6: ਜ਼ਰਾ ਖਿਆਲ ਰੱਖਣਾ ਸਹਿਮਾ ਜੀ, ਕਿਤੇ ਪਹਿਲਾਂ ਵਾਂਗੂ ਨਾ ਫੁੱਲ ਜਾਣਾ।
7: ਕੋਈ ਫਿਕਰ ਨਹੀਂ ਸੁਲੇਮਾਨ ਸਾਹਿਬ, ਤੁਸੀਂ ਜੋ ਮੇਰੇ ਨਾਲ ਹੋ। ਸੁਲੇਮਾਨ ਸਾਹਿਬ, ਹੁਣ ਆਪਣੇ ਭੈਣ ਭਰਾਵਾਂ ਦੇ ਈਮੇਲਸ ਤੇ ਐਸਐਮਐਸ ਨਾ ਪੜ੍ਹ ਲਈਏ?
6: ਜ਼ਰੂਰ ਪੜ੍ਹੋ ਜੀ।
7: ਸੁਲੇਮਾਨ ਸਾਹਿਬ, ਇਹ ਈਮੇਲ ਸਾਡੇ ਇੱਕ ਛੋਟੇ ਜਿਹੇ ਭਰਾ ਇਮਰਾਨ ਨਜ਼ੀਰ ਹੋਰਾਂ ਦੀ ਹੈ
6: ਜੀ, ਜੀ
7: ਜਿਹੜੇ ਐਫਏ ਦੇ ਸਟੂਡੈਂਟ ਨੇ।
6: ਅੱਛਾ।
7: ਇਹ ਕਹਿੰਦੇ ਨੇ ਕਿ ਮੇਰਾ ਜਿਸਮ ਬਹੁਤ ਹੀ ਸੁੱਕਾ ਹੈ, ਮੂੰਹ ਤੇ ਚਿੰਬ ਪੈ ਗਏ ਨੇ ਤੇ ਹੱਡੀਆਂ ਨਜ਼ਰ ਆਉਂਦੀਆਂ ਨੇ, ਭੁੱਖ ਨਹੀਂ ਲੱਗਦੀ ਤੇ ਲੱਕ ਵਿੱਚ ਪੀੜ ਰਹਿੰਦੀ। ਅੱਬਾ ਜੀ ਨੇ ਡਾਕਟਰ ਤੋਂ ਦਵਾਈ ਲਿਆਂਦੀ ਸੀ ਪਰ ਫਰਕ ਨਹੀਂ ਪਿਆ, ਮਿਹਰਬਾਨੀ ਕਰਕੇ ਮੇਰੇ ਲਈ ਕੋਈ ਦਵਾਈ ਪਾਰਸਲ ਕਰ ਦਿਓ ਜਿਹਦੇ ਨਾਲ ਮੈਂ ਠੀਕ ਹੋ ਜਾਵਾਂ, ਬਲਕਿ ਸੈਂਡੋ ਬਣ ਜਾਵਾਂ।
6: ਬੇਟਾ ਜੀ, ਤੁਸੀਂ ਜਿਹੜੀ ਹਕੀਕਤ ਲਿਖੀ ਹੈ ਇਹ ਕੋਈ ਛੋਟੀ ਬਿਮਾਰੀ ਨਹੀਂ, ਬਲਕਿ ਇਹ ਉਹ ਬਿਮਾਰੀ ਹੈ ਜਿਹੜੀ ਅੰਦਰ ਹੀ ਅੰਦਰ ਪਿੰਡੇ ਦੀ ਸਿਉਂਕ ਬਣ ਜਾਂਦੀ ਹੈ। ਬੇਟਾ ਜੀ, ਮੈਂ ਇਸ ਤੋਂ ਵੱਧ ਤੁਹਾਨੂੰ ਕੁਝ ਨਹੀਂ ਸਮਝਾ ਸਕਦਾ। ਬਿਹਤਰ ਇਹ ਵੇ ਕਿ ਤੁਸੀਂ ਕਿਸੇ ਦਿਨ ਆਪਣੇ ਅੱਬਾ ਜੀ ਦੇ ਨਾਲ ਦਵਾਖਾਨੇ 'ਤੇ ਆ ਜਾਓ ਤਾਂ ਕਿ ਇਲਾਜ ਸ਼ੁਰੂ ਕੀਤਾ ਜਾਵੇ। ਅਤੇ ਬੇਟਾ ਜੀ, ਇਹ ਵੀ ਜ਼ਿਹਨ ਵਿੱਚ ਰੱਖੋ ਕਿ ਇਹੋ ਜਿਹੀ ਬਿਮਾਰੀ ਜਦੋਂ ਵੱਧ ਜਾਵੇ ਤਾਂ ਦੂਜੀਆਂ ਬਿਮਾਰੀਆਂ ਵੀ ਹੋ ਜਾਂਦੀਆਂ ਨੇ, ਇਸ ਲਈ ਇਲਾਜ ਵਿੱਚ ਦੇਰ ਨਾ ਕਰਨਾ। ਮੈਨੂੰ ਸੋਹਣੇ ਰੱਬ ਤੋਂ ਉਮੀਦ ਹੈ ਕਿ ਥੋੜ੍ਹੀ ਦੇਰ ਤੋਂ ਇਲਾਜ ਤੋਂ ਬਾਅਦ ਤੁਸੀਂ ਬਿਲਕੁਲ ਠੀਕ ਹੋ ਜਾਓਗੇ ਇਨਸ਼ਾਅੱਲਾ।
7: ਜੀ ਬਿਲਕੁਲ, ਸੈਂਡੋ ਬਣ ਜਾਓਗੇ। ਸੁਲੇਮਾਨ ਸਾਹਿਬ, ਇਹ ਸੈਂਡੋ ਉਹ ਨਹੀਂ ਹੁੰਦਾ ਜਿਹੜਾ ਸਰਕਸ ਵਿੱਚ ਸ਼ੇਰ ਨਾਲ ਲੜਦਾ ਹੈ?
6: ਹਾਂ ਹਾਂ,
7: ਯਾਨੀ ਉਹਦੇ ਵਿੱਚ ਬਹੁਤ ਹੀ ਤਾਕਤ ਹੁੰਦੀ ਹੈ।
6: ਸਹਿਮਾ ਜੀ, ਉਹ ਹੀ ਸੈਂਡੋ ਹੁੰਦਾ ਹੈ। ਤੁਸੀਂ ਆਪ ਵੇਖ ਲਵੋ ਕਿ ਬੰਦੇ ਵਿੱਚ ਇੰਨੀ ਤਾਕਤ ਹੋ ਸਕਦੀ ਹੈ, ਬਸ ਇਹਦੇ ਵਿੱਚ ਬੰਦੇ ਨੂੰ ਕੁਛ ਇਹਤਿਆਤ ਕਰਨੀ ਪੈਂਦੀ ਹੈ।
7: ਯਾਨੀ ਦਵਾਈ ਤੇ ਇਹਤਿਆਤ ਨਾਲ ਬੰਦੇ ਵਿੱਚ ਇੰਨੀ ਤਾਕਤ ਆ ਸਕਦੀ ਹੈ
6: ਜੀ।
7: ਸੁਲੇਮਾਨ ਸਾਹਿਬ, ਇਹ ਈਮੇਲ ਨਿਸਾਰ ਨਕਵੀ ਹੋਰਾਂ ਦੀ।
6: ਜੀ ਜੀ,
7: ਨਿਸਾਰ ਸਾਹਿਬ ਕਹਿੰਦੇ ਨੇ ਕਿ ਜਨਾਬ ਸੁਲੇਮਾਨ ਸਾਹਿਬ, ਰੱਬ ਤੁਹਾਨੂੰ ਹਯਾਤੀ ਦੇਵੇ, ਤੁਹਾਡੀ ਸ਼ਾਨ ਵਧਾਵੇ, ਤੁਸੀਂ ਤਬੀਬ ਨਹੀਂ ਫਰਿਸ਼ਤਾ ਹੋ ਜਿਨ੍ਹਾਂ ਨੇ ਮੈਨੂੰ ਨਵੀਂ ਜ਼ਿੰਦਗੀ ਦਿੱਤੀ ਹੈ। ਸੁਲੇਮਾਨ ਸਾਹਿਬ ਕਹਿੰਦੇ ਨੇ ਕਿ ਮੈਨੂੰ ਬਹੁਤ ਆਰਾਮ ਹੈ ਤੇ ਪਿੰਡੇ ਵਿੱਚ ਤਾਕਤ ਵੀ ਬਹੁਤ ਆ ਗਈ ਹੈ। ਸੁਲੇਮਾਨ ਸਾਹਿਬ, ਮੈਨੂੰ ਇੱਕ ਵਾਰੀ ਹੋਰ ਦਵਾਈ ਘੱਲ ਦਿਓ, ਬੜੀ ਮਿਹਰਬਾਨੀ ਹੋਵੇਗੀ।
6: ਨਿਸਾਰ ਭਾਈ, ਤੁਹਾਡੀ ਸਿਹਤਯਾਬੀ ਬਾਰੇ ਮੇਰੇ ਲਈ ਖੁਸ਼ੀ ਦੀ ਗੱਲ ਹੈ। ਭਾਈ ਜੀ, ਤੁਸੀਂ ਮੇਰਾ ਸ਼ੁਕਰੀਆ ਅਦਾ ਕਰਨ ਦੀ ਬਜਾਏ ਉਸ ਸੋਹਣੇ ਰੱਬ ਦਾ ਸ਼ੁਕਰੀਆ ਅਦਾ ਕਰੋ ਜਿਹੜਾ ਸਾਰਿਆਂ ਨੂੰ ਸ਼ਿਫਾ ਦਿੰਦਾ ਹੈ ਤੇ ਉਹ ਜਿਹਨੂੰ ਚਾਹੇ ਸ਼ਿਫਾ ਦਾ ਜ਼ਰੀਆ ਬਣਾ ਦੇਵੇ। ਹਾਂ, ਇਹ ਗੱਲ ਜ਼ਰੂਰ ਹੈ ਕਿ ਜੇ ਤਬੀਬ ਦੀ ਨੀਅਤ ਸਾਫ਼ ਹੋਵੇ ਤੇ ਉਹ ਹਕਮਤ ਨੂੰ ਇਬਾਦਤ ਸਮਝੇ ਤੇ ਸੋਹਣਾ ਰੱਬ ਉਸ ਹਕੀਮ ਦੇ ਹੱਥ ਨੂੰ ਸ਼ਿਫਾ ਦਾ ਜ਼ਰੀਆ ਬਣਾ ਦਿੰਦਾ ਹੈ।
7: ਬੇਸ਼ੱਕ
6: ਨਿਸਾਰ ਭਾਈ, ਰੱਬ ਨੇ ਤੁਹਾਡੇ 'ਤੇ ਕਰਮ ਕੀਤਾ, ਤੁਸੀਂ ਬਿਲਕੁਲ ਠੀਕ ਹੋ ਗਏ, ਇਸ ਲਈ ਤੁਹਾਨੂੰ ਦਵਾਈ ਦੀ ਕੋਈ ਲੋੜ ਨਹੀਂ, ਕਿਉਂਕਿ ਬਗੈਰ ਵਜ੍ਹਾ ਦੇ ਦਵਾਈ ਨਹੀਂ ਲੈਣੀ ਚਾਹੀਦੀ, ਇਸ ਲਈ ਮੈਂ ਤੁਹਾਨੂੰ ਦਵਾਈ ਪਾਰਸਲ ਨਹੀਂ ਕਰਾ ਸਕਦਾ।
7: ਸੁਲੇਮਾਨ ਸਾਹਿਬ, ਪੜ੍ਹਨੀ ਆ ਅਗਲੀ ਈਮੇਲ
6: ਜੀ, ਜ਼ਰੂਰ,
7: ਜਿਹੜੀ ਅਯੂਬ ਕਾਦਰੀ ਹੋਰਾਂ ਲਿਖੀ ਹੈ।
6: ਅੱਛਾ ਜੀ।
7: ਇਹ ਕਹਿੰਦੇ ਨੇ ਕਿ ਮੈਨੂੰ 4 ਸਾਲ ਤੋਂ ਸ਼ੂਗਰ ਦੀ ਬਿਮਾਰੀ ਹੈ
6: ਜੀ,
7: ਲੱਤਾਂ 'ਚ ਪੀੜ ਰਹਿੰਦੀ ਹੈ ਤੇ ਪਿੰਡੇ ਤੇ ਚਣਕਾਂ ਵੱਜਦੀਆਂ ਨੇ
6: ਤੇ
7: ਅਸਾਬੀ ਕਮਜ਼ੋਰੀ ਨਾਲ ਬੁਰਾ ਹਾਲ ਹੈ। ਮੈਂ ਅੰਗਰੇਜ਼ੀ ਗੋਲੀਆਂ ਖਾਂਦਾ ਵਾਂ ਪਰ ਸ਼ੂਗਰ ਵੱਧਦੀ ਜਾ ਰਹੀ ਹੈ
6: ਜੀ।
7: ਹੁਣ ਮੈਂ ਦੇਸੀ ਇਲਾਜ ਦਾ ਨਾ ਫੈਸਲਾ ਕੀਤਾ, ਮਿਹਰਬਾਨੀ ਕਰਕੇ ਮੇਰੇ ਲਈ ਕੋਈ ਜ਼ਬਰਦਸਤ ਜਿਹੀ ਦਵਾਈ ਪਾਰਸਲ ਕਰ ਦਿਓ, ਮੈਂ ਉਡੀਕਾਂਗਾ।
6: ਅਯੂਬ ਭਾਈ, ਸ਼ੂਗਰ ਦੇ ਕਈ ਸਬਬ ਹੁੰਦੇ ਨੇ, ਜਦੋਂ ਤੀਕਰ ਅਸਲ ਸਬਬ ਦਾ ਇਲਾਜ ਨਾ ਹੋਵੇ ਬਿਮਾਰੀ ਨੂੰ ਵਕਤੀ ਆਰਾਮ ਹੁੰਦਾ ਹੈ। ਭਾਈ ਜੀ, ਤੁਸੀਂ ਅੰਗਰੇਜ਼ੀ ਗੋਲੀਆਂ ਦੇ ਆਦੀ ਹੋ ਗਏ ਹੋ, ਇਹ ਵੀ ਵਜ੍ਹਾ ਹੈ ਕਿ ਹੁਣ ਗੋਲੀਆਂ ਖਾਣ ਤੋਂ ਬਾਅਦ ਵੀ ਤੁਹਾਡੀ ਸ਼ੂਗਰ ਜਿਹੜੀ ਨਾ ਕੰਟਰੋਲ ਨਹੀਂ ਹੁੰਦੀ ਪਈ। ਭਾਈ ਜੀ, ਯਾਦ ਰੱਖੋ ਕਿ ਬੰਦਾ ਜਿਸ ਦਵਾਈ ਦਾ ਆਦੀ ਹੋ ਜਾਵੇ ਹੌਲੀ ਹੌਲੀ ਉਹ ਦਵਾਈ ਅਸਰ ਕਰਨਾ ਛੱਡ ਦਿੰਦੀ ਹੈ, ਜਿਹਦੀ ਵਜ੍ਹਾ ਨਾਲ ਬਿਮਾਰੀ ਅੰਦਰ ਹੀ ਅੰਦਰ ਵੱਧਦੀ ਜਾਂਦੀ ਹੈ। ਸਾਡਾ ਇਲਾਜ ਇਸ ਲਈ ਕਾਬਲੇ ਤਾਰੀਫ ਹੈ ਕਿ ਬੰਦਾ ਇਸ ਦਵਾਈ ਦਾ ਆਦੀ ਨਹੀਂ ਹੁੰਦਾ, ਕਿਉਂਕਿ ਸਾਡੀ ਦਵਾਈ ਬਿਮਾਰੀ ਦੀ ਅਸਲ ਵਜ੍ਹਾ ਯਾਨੀ ਅਸਲ ਸਬਬ ਦਾ ਉਪਾਰ ਕਰਦੀ ਹੈ। ਅਤੇ ਜਦੋਂ ਬਿਮਾਰੀ ਪੂਰੀ ਤਰ੍ਹਾਂ ਠੀਕ ਹੋ ਜਾਂਦੀ ਹੈ ਤਾਂ ਮਰੀਜ਼ ਨੂੰ ਦਵਾਈ ਦੀ ਜ਼ਰੂਰਤ ਨਹੀਂ ਰਹਿੰਦੀ ਅਤੇ ਨਾ ਹੀ ਉਹਦਾ ਜਿਸਮ ਦਵਾਈ ਦੀ ਡਿਮਾਂਡ ਕਰਦਾ ਹੈ। ਮੇਰੇ ਭਾਈ, ਤੁਸੀਂ ਪਰੇਸ਼ਾਨੀ ਨੂੰ ਇੱਕ ਪਾਸੇ ਰੱਖ ਦਿਓ, ਕਿਉਂਕਿ ਤੁਹਾਡੀ ਪਰੇਸ਼ਾਨੀ ਦਾ ਇਲਾਜ ਸਾਡੇ ਕੋਲ ਮੌਜੂਦ ਹੈ। ਬਸ ਤੁਸੀਂ ਇੱਕ ਵਾਰੀ ਦਵਾਖਾਨੇ 'ਤੇ ਤਸ਼ਰੀਫ਼ ਲੈ ਆਓ, ਮੈਂ ਪੂਰੀ ਤਸ਼ਖੀਸ ਤੋਂ ਬਾਅਦ ਤੁਹਾਡੇ ਲਈ ਦਵਾਈ ਲਿਖਾਂਗਾ ਅਤੇ ਰੱਬ ਦੀ ਕਰਮ ਨਵਾਜ਼ੀ ਨਾਲ ਸ਼ੂਗਰ ਕੰਟਰੋਲ ਹੋ ਜਾਵੇਗੀ
7: ਇਨਸ਼ਾਅੱਲਾ ਜੀ। ਇਨਸ਼ਾਅੱਲਾ ਜੀ। ਅਯੂਬ ਭਾਈ, ਤੁਹਾਡਾ ਮਸਲਾ ਹੱਲ ਹੋ ਗਿਆ, ਹੁਣ ਤੁਸੀਂ ਬੇਫਿਕਰ ਹੋ ਕੇ ਸੁਲੇਮਾਨ ਸਾਹਿਬ ਨੂੰ ਮਿਲੋ ਤੇ ਫੇਰ ਵੇਖੋ ਸੁਲੇਮਾਨ ਸਾਹਿਬ ਦੀ ਦਵਾਈ ਦਾ ਜਾਦੂ ਕਿਵੇਂ ਸਿਰ ਚੜ ਕੇ ਬੋਲਦਾ। ਸੋਹਣੇ ਭੈਣ ਭਰਾ ਤੇ ਬਜ਼ੁਰਗੋ, ਹਰਬਲ ਐਕਸਪਰਟ ਪ੍ਰੋਫੈਸਰ ਸੁਲੇਮਾਨ ਦੇ ਤਿੱਬੀ ਮਸ਼ਵਰੇ ਪੇਸ਼ ਕੀਤੇ ਜਾ ਰਹੇ ਨੇ, ਤੁਸੀਂ ਕਿਧਰੇ ਨਹੀਂ ਜਾਣਾ ਕਿਉਂਕਿ ਪ੍ਰੋਗਰਾਮ ਅਜੇ ਜਾਰੀ ਹੈ। ਮੈਂ ਲਿਖਵਾਉਂਦੀ ਹਾਂ ਆਪਣਾ ਪਤਾ ਤੇ ਫੋਨ ਨੰਬਰ ਤਾਂ ਕਿ ਤੁਸੀਂ ਕਿਸੇ ਵੀ ਬਿਮਾਰੀ ਦਾ ਮਸ਼ਵਰਾ ਕਰਨ ਲਈ ਦਵਾਖਾਨੇ ਤੇ ਆਪ ਵੀ ਆ ਕੇ ਮਿਲ ਸਕੋ। ਤੇ ਜਨਾਬ, ਕਾਗਜ਼ ਤੇ ਪੈਨਸਲ ਸਾਂਭੋ ਤੇ ਲਿਖੋ ਸਾਡਾ ਪਤਾ।
4: ਸੁਲੇਮਾਨ ਦਵਾਖਾਨਾ ਰਜਿਸਟਰਡ, ਪੁਲ ਫਲਾਈਓਵਰ, ਬਿਲ ਮੁਕਾਬਿਲ ਮਿਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 0423772710 यानी 0427271600 मोबाइल नंबर है 0300414-2608 यानी 0300414-2608 ते साड़ा ईमेल एड्रेस है suleiman.dawakhana@gmail.com
7: जी जनाब पता तुहानू मिल गया ए पता तुसी उना भैन भरावां नू भी जरूर देना है जेड़े थां थां इलाज करवाण तों बाद भी ठीक नहीं होए सुलेमान साहब वारी ए एस ईमेल दी जेड़ी नदीम बासरा लिखी है
6: अच्छा
7: ए कहंदे ने कि मेरी वालदा नू जोड़ां दी तकलीफ है हत्थां दी उंगलां ते अड्डियां विच बहुत ही पीड़ रहिंदी है सवेर दे टाइम उंगलां ते सोज पौंदी है कोई काम नहीं कर सकदे अंग्रेजी दवाई लैंदे ने ते बहुत सुकून मिलदा है क्योंकि पीड़ मुक जांदी है मेहरबानी करके एदा कोई मुस्तकिल इलाज दसो
6: नदीम भाई ए तो कोई इलाज ना होया कि जो गोली खाधी उदो पीड़ हट गई भाई जी याद रखो कि पीड़ हटाने वाली गोलियां का ज्यादा इस्तेमाल बहुत नुकसान देता है
7: बिल्कुल
6: योजना गोलियां नाल मेदे का अल्सर भी हो सकता है इसलिए यह जी दवाई नहीं खानी चाहिए भाई जी साढ़े को रब की मेहरबानी नाल योजना जड़ी बूटियां ने जिहड़ियां यूरिक एसिड ते दूजे जहरीले माध्यम नूं जिस्म विचों कढ दिंदियां ने ते मरीज़ दी बीमारी मुस्तकिल तौर ते ठीक हो जांदी है
7: सुलेमान साहब इह ईमेल मेदे दी बीमारी बारे वे
6: जी
7: वेख्या सुलेमान साहब मैं अलामता पढ़ के ही बीमारी दस दिनी सुलेमान साहब इह ईमेल शहबाज़ पट्टी होरां लिखी है इह कहंदे ने कि मैनूं सीने विच जलन ते मेदे विच गर्मी जिही रहिंदी है ढिड विच मरोड़ फिरदे ने रोटी खान तो बाद बड़ी देर तिकर खट्टे खट्टे डकारा आंदियां ने
6: ठीक
7: मैं तुम्मे दी पक्की गुलकंद हरीड़ दा मुरब्बा ते छिलका भी खांदा वां
6: जी
7: पर कोई फर्क नहीं पिया
6: जी
7: मेहरबानी करके मेरे लिए कोई चंगी जी दवाई पार्सल कर दियो
6: शबाज़ भाई जिदो तिकर बीमारी दा असल सबब ना लभ्या जावे बीमारी कदी भी ठीक नहीं हुंदी तुसी जिहड़ियां शैवां खांदे रहे हो वो अपनी जगह ठीक ने पर इहनां दा तुहाडी बीमारी नाल कोई तअल्लुक नहीं भाई जी अलामात दे मुताबिक तुहाडे मेदे विच तजाबियत बहुत वध गई है ते जे इहदा उपार ना होया ते मेदे ते सोज भी पै जावेगी मेरे भाई तुसी वड्डा गोश्त मिर्च मसाले ते बाजारी शैवां बिल्कुल छड्ड दिओ दिन विच तीन वारी एक एक प्याली दुध ही जरूर पिया करो
7: सही।
6: ते मेरे भाई मैं तुहाडे कहन ते तुहाडे लई एक बड़ी चंगी ते बड़ी फायदा देने वाली दवाई पार्सल करा रहे हां तुसी इहदे विच नागा नहीं करना ते बड़े ख्याल नाल दवाई लैना रब की मेहरबानी नाल 15-20 दिनों तो बाद ताड़ी बीमारी इंशाल्लाह बिल्कुल ठीक हो जाएगी
7: इंशाल्लाह जी इंशाल्लाह जी शबाज़ साहब तुसी मशवरे ते पूरी तरह अमल करना नहीं ते तुसी अपनी पसंद दियां शैवां नहीं खा सकोगे यानी सुलेमान साहब तुहानू टींडे ही खवांदे रहणगे
6: समझ जहर है जदों मरीज परहेज भी नहीं करेगा ते दवाई टाइम सिर नहीं लवेगा और ओ किंज ठीक होवेगा
7: बिल्कुल
6: ते जदों ठीक नहीं होवेगा ते उन्हूं टींडे ही खाने पैणगे
7: सुलेमान साहब ए गल ते है सुलेमान साहब ए ईमेल साह दी तकलीफ बारे वे
6: अच्छा।
7: जड़ी कायम बुखारी होरां लिखी है
6: जी जी।
7: ए कहंदे ने कि मैनू भूख बहुत घट लगदी है
6: अच्छा।
7: मुंह कौड़ा ते फिक्का रहंदा है
6: जी।
7: कड़ी मुड़ी प्यास लगदी है ते कमजोरी महसूस हुंदी है थोड़ा जिहा टुरना वा ते साह फुल जांदी है
6: जी।
7: सुलेमान साहब मैं साह बारे बहुत ही परेशान हां साह बहुत ही फुलदा है मशवरा दिओ
6: सहमा जी ए साह दी बीमारी नहीं मैं भाई होरां नाल मुखातब होकर कह रहा कि तुसीं जिहड़ी हकीकत लिखी है उहदे मुताबिक तुहानूं साह दी बीमारी नहीं बल्कि तुहानूं जिगर दी बीमारी है यानी तुहाडा जिगर वध गया है भाई जी तुसीं घिओ तेल मक्खन ते दूजियां थंदियां चीज़ां बिल्कुल छड्ड दिओ नहीं तो बीमारी वध जाएगी सुबह ते शाम वेले 1-2 मील पैदल जरूर टुरिया करो ताकि जिगर दा निज़ाम ठीक होवे मेरे भाई तुसीं किसे दिन दवाखाने ते आ जाओ मैं तुहानूं दवाई देवांगा जिहदे नाल जिगर अपनी असली हालत ते आ जाएगा ते जिगर दा निज़ाम ही बिल्कुल ठीक हो जाएगा ते सुने रब दी मेहरबानी नाल तुसी बिल्कुल ठीक हो जावोगे
7: इंशाल्लाह जी इंशाल्लाह सुलेमान साहब अगली ईमेल साडी इक भैण होरां दी
6: जी
7: ते ए ओही चांदे ने जेड़ा हर भैण चांदी है यानी सोना सोना मिखड़ा
6: अच्छा जी
7: सुलेमान साहब भैण होरी कहंदे ने कि मेरे मुंह ते दाणे ते किल बहुत निकलदे ने
6: अच्छा
7: ते जिल्द उत्ते काले काले निशान भी बन गए ने बड़ियां महंगीआं क्रीमां ते लोशन इस्तेमाल कीते पर कोई फायदा नहीं हुंदा
5: ਮਿਹਰਬਾਨੀ ਕਰਕੇ ਕੋਈ ਦਵਾਈ ਘੱਲ ਦਿਓ।
6: ਸਹਿਮਾ ਜੀ, ਸਿਰਫ ਜਵਾਬ ਸੁਣਨ ਨਾਲ ਕੁਛ ਨਹੀਂ ਹੁੰਦਾ, ਗੱਲ ਇਹ ਵੇ ਕਿ ਜਵਾਬ ਤੇ ਅਮਲ ਕੀਤਾ ਜਾਵੇ। ਜਿਹੜਾ ਅਮਲ ਕਰੇਗਾ ਉਹੀ ਫਾਇਦਾ ਚੁੱਕੇਗਾ।
5: ਬਿਲਕੁਲ
6: ਭੈਣ ਜੀ, ਕਿਲ ਮੁਆਸੇ ਤੇ ਫਿੰਸੀਆਂ ਦੀ ਅਸਲ ਵਜ੍ਹਾ ਖੂਨ ਦੀ ਖਰਾਬੀ ਏ। ਜਦੋਂ ਤੀਕਰ ਖੂਨ ਸਾਫ਼ ਨਹੀਂ ਹੋਵੇਗਾ ਕੋਈ ਲੋਸ਼ਨ ਜਾਂ ਕਰੀਮ ਫਾਇਦਾ ਨਹੀਂ ਦੇਵੇਗੀ, ਕਿਉਂਕਿ ਇਹ ਸਿਰਫ ਉੱਤੋਂ ਹੀ ਕਰਨ ਵਾਲਾ ਇਲਾਜ ਏ, ਅਸਲ ਵਜ੍ਹਾ ਤੇ ਅੰਦਰ ਹੈ ਨਾ ਜੀ। ਭੈਣ ਜੀ, ਤੁਸੀਂ ਮਿਰਚ ਮਸਾਲੇ, ਵੱਡਾ ਗੋਸ਼ਤ, ਮੱਛਲੀ, ਮੁਰਗੀ, ਅੰਡੇ ਅਤੇ ਬਾਜ਼ਾਰੀ ਸ਼ੈਵਾਂ ਬਿਲਕੁਲ ਛੱਡ ਦਿਓ। ਸੁਬਹ ਸ਼ਾਮ ਵੇਸਣ ਨਾਲ ਮੂੰਹ ਧੋਇਆ ਕਰੋ, ਇਹਦੇ ਨਾਲ ਨਾਲ ਦਵਾਈ ਵੀ ਇਸਤੇਮਾਲ ਕਰੋ। ਭੈਣ ਜੀ, ਮੈਂ ਤੁਹਾਨੂੰ ਇੱਕ ਬਹੁਤ ਹੀ ਜ਼ਬਰਦਸਤ ਦਵਾਈ ਪਾਰਸਲ ਕਰਾ ਰਿਹਾ। ਇਹ ਦਵਾਈ ਖੂਨ ਨੂੰ ਇੰਜ ਸਾਫ਼ ਕਰੇਗੀ ਜਿਵੇਂ ਫਿਲਟਰ ਪਾਣੀ ਨੂੰ ਸਾਫ਼ ਕਰਦਾ ਹੈ, ਅਤੇ ਜਦੋਂ ਖੂਨ ਵਿੱਚੋਂ ਜ਼ਹਿਰੀਲੇ ਮਾਦੇ ਨਿਕਲ ਜਾਣਗੇ ਤਾਂ ਖੂਨ ਸਾਫ਼ ਹੋ ਜਾਵੇਗਾ, ਅਤੇ ਸੋਹਣੇ ਰੱਬ ਦੀ ਮਿਹਰਬਾਨੀ ਨਾਲ ਕਿਲ ਮੁਆਸੇ ਅਤੇ ਕਾਲੇ ਨਿਸ਼ਾਨ ਵੀ ਬਿਲਕੁਲ ਸਾਫ਼ ਹੋ ਜਾਵਣਗੇ ਅਤੇ ਤੁਹਾਡਾ ਚਿਹਰਾ ਫੁੱਲਾਂ ਵਾਂਗੂ ਨਿਖਰ ਜਾਵੇਗਾ।
5: ਬਿਲਕੁਲ ਬਿਲਕੁਲ, ਇਨਸ਼ਾਅੱਲਾ ਤਾਲਾ ਐਸਾ ਹੀ ਹੋਵੇਗਾ। ਸੁਲੇਮਾਨ ਸਾਹਿਬ, ਘੜੀ ਦੱਸ ਰਹੀ ਹੈ ਕਿ ਪ੍ਰੋਗਰਾਮ ਦਾ ਵੇਲਾ ਮੁੱਕ ਗਿਆ
6: ਜੀ।
5: ਸੁਲੇਮਾਨ ਸਾਹਿਬ, ਤੁਸੀਂ ਪ੍ਰੋਗਰਾਮ ਵਿੱਚ ਤਸ਼ਰੀਫ਼ ਲਾਏ ਅਤੇ ਸਾਡੇ ਭੈਣ ਭਰਾਵਾਂ ਨੂੰ ਆਪਣੀ ਰਾਏ ਦੱਸੀ, ਤੁਹਾਡੀ ਬੜੀ ਬੜੀ ਮਿਹਰਬਾਨੀ।
6: ਸਹਿਮਾ ਜੀ, ਤੁਹਾਡਾ ਅਤੇ ਪ੍ਰੋਗਰਾਮ ਦੀ ਪੂਰੀ ਟੀਮ ਦਾ ਵੀ ਬਹੁਤ ਬਹੁਤ ਸ਼ੁਕਰੀਆ ਕਿ ਤੁਸੀਂ ਆਪਣੇ ਪ੍ਰੋਗਰਾਮ 'ਚ ਮੈਨੂੰ ਬੁਲਾਉਂਦੇ ਹੋ, ਤੁਹਾਡਾ ਬਹੁਤ ਬਹੁਤ ਸ਼ੁਕਰੀਆ
5: ਜੀ। ਸੋਹਣੇ ਭੈਣ ਭਰਾਓ, ਹੁਣ ਤੁਸੀਂ ਲਿਖੋ ਸਾਡਾ ਪਤਾ ਅਤੇ ਫੋਨ ਨੰਬਰ। ਸੁਲੇਮਾਨ ਦਵਾਖਾਨਾ ਰਜਿਸਟਰਡ, ਪੁਲ ਫਲਾਈਓਵਰ ਬਿਲ ਮੁਕਾਬਿਲ ਮੀਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 04237727160, ਯਾਨੀ 042-3772-7160। ਮੋਬਾਈਲ ਨੰਬਰ ਏ 03004142608, ਯਾਨੀ 03004142608। ਅਤੇ ਸਾਡਾ ਈਮੇਲ ਐਡਰੈਸ ਏ suleiman.dawakhana@gmail.com।
7: ਸੋਹਣੇ ਭੈਣ ਭਰਾਓ, ਆਪਣੀ ਸਿਹਤ ਦਾ ਖਿਆਲ ਰੱਖਣਾ, ਰੱਬ ਤੁਹਾਨੂੰ ਹਮੇਸ਼ਾ ਹੀ ਸਿਹਤਮੰਦ ਰੱਖੇ, ਆਮੀਨ। ਇਸ ਦੁਆ ਦੇ ਨਾਲ ਹੀ ਆਪਣੀ ਭੈਣ ਸਾਇਮਾ ਨੂੰ ਇਜਾਜ਼ਤ ਦਿਓ, ਅਗਲੇ ਪ੍ਰੋਗਰਾਮ ਵਿੱਚ ਫਿਰ ਮੁਲਾਕਾਤ ਹੋਵੇਗੀ। ਉਸ ਵੇਲੇ ਤੀਕਰ ਰੱਬ ਰਾਖਾ।
0: ਸੁਰਰ ਸੰਗੀਤ, ਸਾਜ਼ੋ ਆਵਾਜ਼, ਆਪਕਾ ਮਨਪਸੰਦ ਰੇਡੀਓ ਚੈਨਲ FM 101।

0: Wired Radio. Dave's best music. Q101. Electric. सुर और संगीत, साजो आवाज, आपका मनपसंद रेडियो चैनल FM 101।
1: 13 जून, PC होटल लाहौर आइए और दें अलशफा ट्रस्ट आई अस्पताल का साथ। किसी की जिंदगी का अंधेरा हमेशा के लिए मिटाने में अपना हिस्सा डालें। मजीद मालूमात, टिकट और टेबल की बुकिंग के लिए अभी हमारी वेबसाइट विजिट करें www.alshifaeye.org।
0: सुर और संगीत, साजो आवाज, आपका मनपसंद रेडियो चैनल FM 101।
1: सोचिए, जब दुनिया सुनाई तो दे मगर दिखाई ना दे। लाहौर, जहां हर गली में एक कहानी है, लेकिन कुछ आंखें ऐसी भी हैं जिनकी रोशनी धुंधला चुकी है। लेकिन अब नहीं, 13 जून, अलशफा ट्रस्ट आई अस्पताल इन्हीं आंखों का नूर वापस लौटाने अब आ रहा है आपके शहर लाहौर में।
0: सुर और संगीत, साजो आवाज, आपका मनपसंद रेडियो चैनल FM 101।
2: हर्बल एक्सपर्ट प्रोफेसर सुलेमान दे तिब्बी मशवरे। अस्सलाम वालेकुम सोने भैन भ्राओ, तुहाडी भैन यानी इस प्रोग्राम दी मेज़बान साइमा तुहाडी खिदमत विच ओ प्रोग्राम लेके आई है जिदे विच साडे मुल्क दे मन्ने परमन्ने तबीब प्रोफेसर सुलेमान साहब तशरीफ लियांदे ने, जेड़े यूनानी मेडिकल कॉलेज दे साबिक वाइस प्रिंसिपल भी ने ते इन्हां नूं कई वारी गोल्ड मैडल भी मिले। सोने भैन भ्राओ, इस तों पहलां कि प्रोफेसर सुलेमान होरां नाल गल्लबात कीती जावे, तुसीं कागज़ पेंसिल संभालो ते लिखो साडा पता। सुलेमान दवाखाना रजिस्टर्ड, पुल फ्लाईओवर बिल मुकाबिल मीनारे पाकिस्तान, मेन रावी रोड लाहौर। फोन नंबर 042-377-27160 यानी 042-377-27160। मोबाइल नंबर है 0300-414-2608 यानी 0300-414-2608। ते साडा ईमेल एड्रेस है suleiman.dawakhana@gmail.com। जी भैन भ्राओ, इंतजार दा वेला मुक गया ते तुहाडी मुलाकात करवाने आ जनाब प्रोफेसर सुलेमान साहब नाल। सुलेमान साहब जी आया नू, सुनाओ की हाल चाल है।
3: सहमा जी, रब दी मेहरबानी नाल हाल ते बिल्कुल ठीक है, पर चाल कुछ बिगड़ी हुई है क्योंकि मैं अज ही नवे बूट पाए ने।
2: सुलेमान साहब, तुसी ते मैनू डराई दित्ता।
3: बिल्कुल
2: ठीक फरमाया, पर बास बंदे ते हर वेले सड़े ही रहंदे ने। सुलेमान साहब, इस परेशानी दा की हाल है? क्योंकि SMS इस परेशानी बारे वे जेड़ा साडे एक भरा शबीर न्याजी होरां लिखिया है।
3: जी जी।
2: ए कहंदे ने कि मैं अपनी कमजोरी बारे बहुत ही परेशान हां।
3: अच्छा।
2: कोई शय चंगी नहीं लगदी।
3: अच्छा।
2: मेहरबानी करके मैनूं मशवरा दियो कि मैं की करां। सुलेमान साहब, ए भाई ते वाकई बहुत परेशान ने।
3: सहमा जी, मैं भी दसना वा, मैं शबीर भाई नाल मुखातब होकर कह रहा कि मेरी नजर विच ए कोई वड्डा मसला नहीं।
2: अच्छा।
3: क्योंकि मेरे कोल ते ओ जे मरीज रोजाना आंदे ही रहंदे ने ते अल्लाह दी मेहरबानी नाल जदों इलाज करांदे ने ते रब ते उन्हां ते करम कर देंदा है। मेरे भाई, तुसीं किसे दिन दवाखाने ते तशरीफ लियाओ, मैं तुहानूं इहो जी दवाई दवांगा ते तुसीं भी सेहतमंद लोकां वांगू हो जाओगे।
2: जी शबीर भाई, हुण फिकर वाली कोई गल नहीं क्योंकि सुलेमान साहब तुहाडे नाल ने, जिन्हां दी दवाई नाल बड़े बड़े पुराने मरीज भी ठीक हो जांदे ने। सुलेमान साहब, तुहाडे कोल अखीर की जादू है? केड़ी गिद्दड़ सिंगी है जिहदे नाल मरीज फौरन ठीक हो जांदे ने?
3: सहमा जी, मैं तुहानूं जादूगर या जोगी नजर आना वा?
2: नहीं सुलेमान साहब, मेरा मतलब ये नहीं, मैं ते उस जादू दी गल कर रही हां जेड़ा सिर चढ़ के बोलदा है, यानी इधर इलाज होया उधर मरीज नु आराम आ गया।
3: अच्छा, ते इंज आखो ना। सहमा जी, ए जादू ए सोने रब दी जड़ी बूटियां दा है जिन्हां नु सोने रब ने बंदे लई शफा दा जरिया बनाया है।
2: बेशक।
3: ते इन्हां विच सेहत रखी है।
2: ਜੀ ਬੇਸ਼ੱਕ ਸੁਲੇਮਾਨ ਸਾਹਿਬ, ਅਗਲੀ ਈਮੇਲ ਜੋੜਾਂ ਦੇ ਦਰਦ ਬਾਰੇ ਵੇ
3: ਜਿਹੜੀ
2: ਸਾਡੇ ਇੱਕ ਭਰਾ ਜਾਵੇਦ ਫਾਰੂਕੀ ਹੋਰਾਂ ਲਿਖੀ ਹੈ। ਇਹ ਕਹਿੰਦੇ ਨੇ ਕਿ ਮੈਂ ਤੁਹਾਡਾ ਪੁਰਾਣਾ ਮਰੀਜ਼ ਹਾਂ ਤੇ ਮੈਂ ਤੁਹਾਡਾ ਇਲਾਜ ਸ਼ੁਰੂ ਕੀਤਾ ਸੀ, ਪਰ ਮੈਂ ਇੱਕ ਸਾਲ ਲਈ ਮੁਲਕ ਤੋਂ ਬਾਹਰ ਟੁੱਟ ਗਿਆ ਜਿਹਦੀ ਵਜ੍ਹਾ ਨਾਲ ਇਲਾਜ ਛੁੱਟ ਗਿਆ। ਸੁਲੇਮਾਨ ਸਾਹਿਬ, ਮੇਰੇ ਗੋਡਿਆਂ ਵਿੱਚ ਬਹੁਤ ਹੀ ਪੀੜ ਹੁੰਦੀ ਹੈ, ਮੈਂ ਫਿਰ ਇਲਾਜ ਕਰਵਾਉਣਾ ਚਾਹੁੰਦਾ ਹਾਂ।
3: ਜਾਵੇਦ ਭਾਈ, ਜੇ ਤੁਸੀਂ ਇਲਾਜ ਨਾ ਛੱਡਦੇ ਤੇ ਹੁਣ ਤੱਕ ਤੁਸੀਂ ਠੀਕ ਹੋ ਜਾਂਦੇ।
2: ਸਹੀ,
3: ਬਹਰਹਾਲ ਇਹ ਜ਼ਿਹਨ ਵਿੱਚ ਰੱਖੋ ਕਿ ਤੁਹਾਡੀ ਬਿਮਾਰੀ ਪੁਰਾਣੀ ਹੈ ਤੇ ਇੱਕ ਸਾਲ ਵਿੱਚ ਬਿਮਾਰੀ ਜ਼ਰੂਰ ਵਧੀ ਹੋਵੇਗੀ। ਇਸ ਲਈ ਇਹ ਜ਼ਰੂਰੀ ਹੈ ਕਿ ਤੁਹਾਡਾ ਚੰਗੀ ਤਰ੍ਹਾਂ ਚੈੱਕਅਪ ਕੀਤਾ ਜਾਵੇਗਾ, ਯਾਨੀ ਜਾਂਚ ਕੀਤੀ ਜਾਵੇਗੀ ਕਿ ਬਿਮਾਰੀ ਕਿਸ ਸਟੇਜ 'ਤੇ ਵੇ। ਇਹਦੇ ਲਈ ਜ਼ਰੂਰੀ ਹੈ ਕਿ ਤੁਸੀਂ ਕਿਸੇ ਦਿਨ ਦਵਾਖਾਨੇ 'ਤੇ ਆ ਜਾਓ, ਮੈਂ ਪੂਰੀ ਤਰ੍ਹਾਂ ਤੁਹਾਡੀ ਜਾਂਚ ਪੜਤਾਲ ਤੋਂ ਬਾਅਦ ਤੁਹਾਡੇ ਲਈ ਦਵਾਈ ਲਿਖਾਂਗਾ ਤੇ ਸੋਹਣੇ ਰੱਬ ਦੀ ਮਿਹਰਬਾਨੀ ਨਾਲ ਗੋਡਿਆਂ ਦੀ ਪੀੜ ਬਿਲਕੁਲ ਠੀਕ ਹੋ ਜਾਵੇਗੀ
2: ਤੇ
3: ਪਿੰਡੇ ਤੇ ਜੋੜਾਂ ਤੇ ਹੱਡੀਆਂ ਨੂੰ ਤਾਕਤ ਵੀ ਮਿਲੇਗੀ। ਬਸ ਤੁਸੀਂ ਸੋਹਣੇ ਰੱਬ ਤੇ ਯਕੀਨ ਰੱਖੋ, ਉਹੀ ਤੁਹਾਨੂੰ ਸ਼ਫਾ ਦੇਵੇਗਾ।
2: ਇਨਸ਼ਾਅੱਲਾ ਤਾਲਾ। ਸੁਲੇਮਾਨ ਸਾਹਿਬ, ਇਹ ਈਮੇਲ ਸਾਡੇ ਇੱਕ ਭਰਾ ਹਨੀਫ ਚੌਧਰੀ ਹੋਰਾਂ ਲਿਖੀ ਹੈ।
3: ਜੀ,
2: ਇਹਨਾਂ ਨੂੰ ਸਾਹ ਦਾ ਮਸਲਾ ਹੈ, ਯਾਨੀ ਇਹਨਾਂ ਦਾ ਸਾਹ ਫੁੱਲਦਾ ਰਹਿੰਦਾ ਹੈ
3: ਤੇ
2: ਇਹ ਤੁਹਾਨੂੰ ਮਿਲਣਾ ਚਾਹੁੰਦੇ ਨੇ।
3: ਜ਼ਰੂਰ ਮਿਲਣ ਜੀ। ਸਹਿਮਾ ਜੀ, ਇਹ ਤਾਂ ਬਹੁਤ ਹੀ ਚੰਗੀ ਗੱਲ ਹੈ ਕਿ ਮਰੀਜ਼ ਆਪ ਆਵੇ, ਚੈੱਕਅਪ ਕਰਵਾਵੇ ਤੇ ਬਿਮਾਰੀ ਦੀ ਚੰਗੀ ਤਰ੍ਹਾਂ ਤਸ਼ਖੀਸ ਹੋ ਜਾਵੇਗੀ ਤੇ ਜਦੋਂ ਮੁਕੰਮਲ ਤਸ਼ਖੀਸ ਹੋਵੇਗੀ ਤੇ ਇਲਾਜ ਦਾ ਫਾਇਦਾ ਵੀ ਛੇਤੀ ਹੋ ਜਾਵੇਗਾ। ਹਨੀਫ ਭਾਈ, ਤੁਸੀਂ ਕਿਸੇ ਦਿਨ ਦਵਾਖਾਨੇ ਤੇ ਆ ਸਕਦੇ ਹੋ ਤੇ ਆ ਜਾਓ
2: ਜੀ। ਸੋਹਣੇ ਭੈਣ ਭਰਾਓ, ਤੁਹਾਡੀ ਅਗਲੀ ਈਮੇਲ ਤੋਂ ਪਹਿਲਾਂ ਮੈਂ ਲਿਖਵਾਉਂਦੀ ਹਾਂ ਆਪਣਾ ਪਤਾ ਤੇ ਫੋਨ ਨੰਬਰ। ਸੁਲੇਮਾਨ, ਦਵਾਖਾਨਾ ਰਜਿਸਟਰਡ, ਪੁਲ ਫਲਾਈਓਵਰ ਬਿਲ ਮੁਕਾਬਲ ਮੀਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 042-377-27160, ਯਾਨੀ 042-377-27160। ਮੋਬਾਈਲ ਨੰਬਰ ਹੈ 03004142608, ਯਾਨੀ 03004142608। ਤੇ ਸਾਡਾ ਈਮੇਲ ਐਡਰੈਸ ਹੈ suleiman.dawakhana@gmail.com। ਸੋਹਣੇ ਭੈਣ ਭਰਾ, ਮੁਲਕ ਦੇ ਸਿਆਣੇ ਤੇ ਮੰਨੇ ਪਰਮੰਨੇ ਤਬੀਬ ਜਨਾਬ ਪ੍ਰੋਫੈਸਰ ਸੁਲੇਮਾਨ ਹੋਰਾਂ ਦਾ ਪਤਾ ਤੁਹਾਨੂੰ ਮਿਲ ਗਿਆ। ਹੁਣ ਤੁਸੀਂ ਕਿਸੇ ਵੀ ਬਿਮਾਰੀ ਤੋਂ ਘਬਰਾਉਣਾ ਨਹੀਂ। ਸੋਹਣੇ ਰੱਬ ਦੀ ਮਿਹਰਬਾਨੀ ਨਾਲ ਜਦੋਂ ਤੁਸੀਂ ਇਲਾਜ ਕਰਵਾਓਗੇ ਤੇ ਰੱਬ ਤੁਹਾਨੂੰ ਜ਼ਰੂਰ ਆਰਾਮ ਦੇਵੇਗਾ। ਸੁਲੇਮਾਨ ਸਾਹਿਬ, ਮੈਦੇ ਦੀਆਂ ਬਿਮਾਰੀਆਂ ਬਹੁਤ ਵੱਧਦੀਆਂ ਜਾ ਰਹੀਆਂ ਨੇ
3: ਤੇ
2: ਸਾਡੇ ਕੋਲ ਇਸ ਬਾਰੇ ਬਹੁਤ ਸਾਰੇ ਈਮੇਲਸ ਤੇ SMS ਵੀ ਆਏ ਨੇ।
3: ਜੀ,
2: ਇਹ SMS ਵਸੀਮ ਹੋਰਾਂ ਦਾ ਹੈ। ਇਹ ਕਹਿੰਦੇ ਨੇ ਕਿ ਭੁੱਖ ਨਹੀਂ ਲੱਗਦੀ,
3: ਜੇ
2: ਥੋੜੀ ਬਹੁਤੀ ਰੋਟੀ ਖਾਵਾਂ ਤੇ ਢਿੱਡ ਫੁੱਲ ਜਾਂਦਾ ਹੈ, ਖੱਟੀਆਂ ਖੱਟੀਆਂ ਡਕਾਰਾਂ ਤੇ ਸੀਨੇ ਵਿੱਚ ਗਰਮੀ ਜੀ ਲੱਗਦੀ ਹੈ, ਕਬਜ਼ ਵੀ ਰਹਿੰਦੀ ਹੈ ਤੇ ਗੈਸ ਭਰਦੀ ਹੈ। ਮੈਂ ਗੈਸ ਦੀ ਵਜ੍ਹਾ ਨਾਲ ਬਹੁਤ ਹੀ ਪਰੇਸ਼ਾਨ ਹਾਂ।
3: ਜੀ,
2: ਵੈਸੇ ਸੁਲੇਮਾਨ ਸਾਹਿਬ, ਗੈਸ ਦੀ ਵਜ੍ਹਾ ਨਾਲ ਮੈਂ ਵੀ ਬਹੁਤ ਪਰੇਸ਼ਾਨ ਹਾਂ, ਕਿਉਂਕਿ ਗੈਸ ਦੀ ਲੋਡ ਸ਼ੇਡਿੰਗ ਬਹੁਤ ਹੀ ਹੋ ਰਹੀ ਹੈ।
3: ਓਹੋ ਸਹਿਮਾ ਜੀ, ਤੁਸੀਂ ਮਜ਼ਾਕ ਤੋਂ ਬਾਜ਼ ਨਹੀਂ ਆਉਂਦੇ। ਸਹਿਮਾ ਜੀ, ਰੱਬ ਨਾ ਕਰੇ ਜੇ ਤੁਹਾਨੂੰ ਇਹੋ ਜਿਹਾ ਮਸਲਾ ਹੋ ਗਿਆ ਨਾ ਤੇ ਤੁਸੀਂ ਗੈਸ ਦੀ ਲੋਡ ਸ਼ੇਡਿੰਗ ਨੂੰ ਭੁੱਲ ਜਾਓਗੇ, ਕਿਉਂਕਿ ਬਹੁਤ ਬੁਰੀ ਬਿਮਾਰੀ
2: ਹੈ।
3: ਵਸੀਮ ਭਾਈ, ਮੈਦੇ ਦੀ ਖਰਾਬੀ ਦੀ ਸਭ ਤੋਂ ਵੱਡੀ ਵਜ੍ਹਾ ਗਜ਼ਾ ਦੀ ਖਰਾਬੀ ਹੈ, ਯਾਨੀ ਮਿਰਚ ਮਸਾਲੇਦਾਰ ਚੀਜ਼ਾਂ ਜਾਂ ਫਿਰ ਉਹ ਖਾਣੇ ਜਿਨ੍ਹਾਂ ਵਿੱਚ ਘਿਓ, ਤੇਲ ਜਾਂ ਗੋਸ਼ਤ ਵਗੈਰਾ ਜ਼ਿਆਦਾ ਹੁੰਦਾ ਹੈ, ਉਹ ਮੈਦੇ ਨੂੰ ਬਹੁਤ ਨੁਕਸਾਨ ਪਹੁੰਚਾਉਂਦੀਆਂ ਨੇ। ਇਸੇ ਤਰ੍ਹਾਂ ਜਿਹੜੇ ਲੋਕ ਪੈਦਲ ਨਹੀਂ ਟੁਰਦੇ ਯਾਨੀ ਵਰਜਿਸ਼ ਵਗੈਰਾ ਨਹੀਂ ਕਰਦੇ, ਉਹਨਾਂ ਦਾ ਮੈਦਾ ਖਰਾਬ ਹੀ ਰਹਿੰਦਾ ਹੈ, ਜਿਹਦੀ ਵਜ੍ਹਾ ਨਾਲ ਬਦਹਜ਼ਮੀ, ਮੈਦੇ ਦੀ ਤਜ਼ਾਬੀਅਤ, ਮੈਦੇ ਦੀ ਸੋਜਨ, ਅਲਸਰ ਤੇ ਦਰਦ ਫਹਿਮੇ ਮੈਦਾ ਦੀ ਤਕਲੀਫ ਹੋ ਜਾਂਦੀ ਹੈ। ਮੇਰੇ ਭਾਈ, ਤੁਸੀਂ ਆਪਣੀ ਗਜ਼ਾ ਨੂੰ ਬਦਲੋ ਤੇ ਰੋਟੀ ਖਾਣ ਤੋਂ ਬਾਅਦ ਸੈਰ ਜ਼ਰੂਰ ਕਰਿਆ ਕਰੋ। ਇਹਦੇ ਇਲਾਵਾ ਹਲੀਮ, ਨਿਹਾਰੀ, ਤਿੱਕੇ ਤਕਵਾਬ ਵਗੈਰਾ ਨਾ ਖਾਓ, ਕਿਉਂਕਿ ਇਹੋ ਜਿਹੀਆਂ ਚੀਜ਼ਾਂ ਦੇਰ ਨਾਲ ਹਜ਼ਮ ਹੁੰਦੀਆਂ ਨੇ ਤੇ ਮੈਦੇ ਤੇ ਗੈਰ ਜ਼ਰੂਰੀ ਬੋਝ ਪੈਂਦਾ ਹੈ। ਵਸੀਮ ਭਾਈ, ਤੁਸੀਂ ਕਿਸੇ ਦਿਨ ਦਵਾਖਾਨੇ 'ਤੇ ਤਸ਼ਰੀਫ ਲਿਆਓ, ਮੈਂ ਤੁਹਾਨੂੰ ਦਵਾਈਆਂ ਲਿਖ ਦਿਆਂਗਾ। ਸੋਹਣੇ ਰੱਬ ਦੀ ਮਿਹਰਬਾਨੀ ਨਾਲ ਥੋੜ੍ਹੇ ਜਿਹੇ ਚਿਰ ਵਿੱਚ ਇਲਾਜ ਤੋਂ ਬਾਅਦ ਤੁਹਾਡਾ ਮੈਦਾ ਬਿਲਕੁਲ ਠੀਕ ਹੋ ਜਾਵੇਗਾ ਤੇ ਫਿਰ ਤੁਸੀਂ ਆਪਣੀ ਪਸੰਦ ਦੀ ਹਰ ਸ਼ੈ ਖਾ ਸਕੋਗੇ।
2: ਵਸੀਮ ਭਾਈ, ਤੁਹਾਨੂੰ ਆਪਣੇ SMS ਦਾ ਜਵਾਬ ਮਿਲ ਗਿਆ, ਹੁਣ ਤੁਸੀਂ ਸੁਲੇਮਾਨ ਸਾਹਿਬ ਦੀ ਗੱਲ ਤੇ ਜ਼ਰੂਰ ਅਮਲ ਕਰਨਾ ਹੈ। ਸੁਲੇਮਾਨ ਸਾਹਿਬ, ਹਾਈਪਰਟਾਈਟਿਸ ਬਾਰੇ ਤੁਹਾਡੀ ਹਕਮਤ ਕੀ ਕਹਿੰਦੀ ਹੈ? ਸੁਲੇਮਾਨ ਸਾਹਿਬ, ਅਗਲੀ ਮੇਲ ਹਾਈਪਰਟਾਈਟਿਸ ਬਾਰੇ ਹੀ ਹੈ, ਜਿਹੜੀ ਮੁਸ਼ਤਾਕ ਸਿਆਲ ਹੋਰਾਂ ਲਿਖੀ ਹੈ।
3: ਇਹ
2: ਕਹਿੰਦੇ ਨੇ ਕਿ ਮੇਰੇ ਛੋਟੇ ਭਾਈ ਨੂੰ ਹਾਈਪਰਟਾਈਟਿਸ ਹੋ ਗਿਆ ਸੀ, ਜਿਹਦਾ ਬਹੁਤ ਇਲਾਜ ਕਰਵਾਇਆ, ਬੜਾ ਰੁਪਿਆ ਖਰਚ ਕੀਤਾ, ਪਰ ਜਦੋਂ ਟੈਸਟ ਕਰਵਾਇਆ ਤੇ ਪਤਾ ਲੱਗਿਆ ਕਿ ਬਿਮਾਰੀ ਪੂਰੀ ਤਰ੍ਹਾਂ ਠੀਕ ਨਹੀਂ ਹੋਈ। ਇਹ ਦੱਸੋ ਕਿ ਦੇਸੀ ਇਲਾਜ ਨਾਲ ਹਾਈਪਰਟਾਈਟਿਸ ਠੀਕ ਹੋ ਸਕਦਾ?
3: ਮੁਸ਼ਤਾਕ ਭਾਈ, ਰੱਬ ਨੇ ਕੋਈ ਬਿਮਾਰੀ ਇਹੋ ਜਿਹੀ ਨਹੀਂ ਕੱਲੀ ਜਿਹਦਾ ਇਲਾਜ ਨਾ ਹੋਵੇ।
2: ਬਿਲਕੁਲ,
3: ਬਸ ਬੰਦੇ ਦਾ ਕੰਮ ਹੈ ਕਿ ਉਹ ਆਪਣੇ ਰੱਬ ਤੇ ਭਰੋਸਾ ਰੱਖੇ ਤੇ ਇਲਾਜ ਕਰਾਏ, ਬਾਕੀ ਨਤੀਜਾ ਉਸ ਰੱਬ ਤੇ ਛੱਡ ਦੇਵੇ। ਮੁਸ਼ਤਾਕ ਭਾਈ, ਮੈਂ ਤੁਹਾਨੂੰ ਇੱਕ ਗੱਲ ਦੱਸਣਾ ਚਾਹਾਂਗਾ ਕਿ ਇਸ ਵੇਲੇ ਸਾਰੀ ਦੁਨੀਆਂ ਵਿੱਚ ਜੜੀ ਬੂਟੀਆਂ ਨੂੰ ਬੜੇ ਸ਼ੌਕ ਤੇ ਬੜੇ ਭਰੋਸੇ ਨਾਲ ਇਸਤੇਮਾਲ ਕੀਤਾ ਜਾਂਦਾ ਹੈ, ਤੇ ਜੜੀ ਬੂਟੀਆਂ ਨਾਲ ਹੈਪਾਟਾਈਟਿਸ ਦੀ ਵੈਕਸੀਨ ਯਾਨੀ ਹਫਾਸਤੀ ਦਵਾ ਵੀ ਤਿਆਰ ਕੀਤੀ ਜਾਂਦੀ ਹੈ। ਇਸ ਲਈ ਤੁਸੀਂ ਬੇਫਿਕਰ ਹੋ ਕੇ ਆਪਣੇ ਭਰਾ ਦਾ ਇਲਾਜ ਕਰਾਓ, ਅਤੇ ਇਸ ਇਲਾਜ ਦਾ ਅਸਰ ਵੇਖਣ ਲਈ ਇਲਾਜ ਤੋਂ ਪਹਿਲਾਂ ਅਤੇ ਇਲਾਜ ਤੋਂ ਬਾਅਦ ਯਾਨੀ ਦੋ ਵਾਰੀ LFT ਕਰਾਓ। ਤੁਹਾਨੂੰ ਆਪ ਹੀ ਪਤਾ ਲੱਗ ਜਾਵੇਗਾ ਕਿ ਤੁਹਾਡਾ ਇਲਾਜ ਕਿੰਨਾ ਜ਼ਬਰਦਸਤ ਹੈ ਅਤੇ ਇਹਦੇ ਵਿੱਚ ਕਿੰਨੀ ਸ਼ਫਾ ਹੈ। ਮੁਸ਼ਤਾਕ ਭਾਈ, ਸੋਹਣੇ ਰੱਬ ਨੇ ਚਾਹਿਆ ਅਤੇ ਤੁਹਾਡੇ ਭਾਈ ਬਿਲਕੁਲ ਠੀਕ ਹੋ ਜਾਣਗੇ। ਤੁਸੀਂ ਕਿਸੇ ਦਿਨ ਆਪਣੇ ਭਰਾ ਨੂੰ ਦਵਾਖਾਨੇ 'ਤੇ ਲੈ ਕੇ ਆਓ, ਮੈਂ ਦਵਾਈ ਪਰਹੇਜ਼ ਦੇ ਅਹਤਿਆਤ ਬਾਰੇ ਸਾਰੀ ਗੱਲ ਸਮਝਾ ਦਿਆਂਗਾ। ਸੋਹਣੇ ਰੱਬ ਦੇ ਕਰਮ ਨਾਲ ਤੁਹਾਡੇ ਭਾਈ ਬਿਲਕੁਲ ਠੀਕ ਹੋ ਜਾਣਗੇ
2: ਇਨਸ਼ਾਅੱਲਾ ਤਾਲਾ। ਜੀ ਮੁਸ਼ਤਾਕ ਭਾਈ, ਤੁਹਾਡੀ ਈਮੇਲ ਪ੍ਰੋਗਰਾਮ ਵਿੱਚ ਸ਼ਾਮਿਲ ਹੋ ਗਈ ਅਤੇ ਸੁਲੇਮਾਨ ਸਾਹਿਬ ਨੇ ਮਸ਼ਵਰਾ ਵੀ ਤੁਹਾਡੇ ਜਿਹੜਾ ਦਿੱਤਾ ਹੈ, ਇਸ ਮਸ਼ਵਰੇ 'ਤੇ ਅਮਲ ਕਰੋ, ਰੱਬ ਜ਼ਰੂਰ ਮਿਹਰ ਕਰੇਗਾ। ਸੁਲੇਮਾਨ ਸਾਹਿਬ, ਵਾਰੀ ਹੈ ਇਸ ਈਮੇਲ ਦੀ ਜਿਹੜੀ ਸਾਡੀ ਇੱਕ ਭੈਣ ਹੋਰਾਂ ਲਿਖੀ ਹੈ। ਕਹਿੰਦੇ ਨੇ ਕਿ ਮੇਰਾ ਵਜ਼ਨ ਬਹੁਤ ਵੱਧ ਗਿਆ, ਮੈਂ ਦਿਨ 'ਚ ਸਿਰਫ ਇੱਕ ਵਾਰੀ ਰੋਟੀ ਖਾਂਦੀ ਹਾਂ ਪਰ ਜਿਸਮ ਮੋਟਾ ਹੀ ਹੁੰਦਾ ਜਾ ਰਿਹਾ, ਟੁਰਨ ਫਿਰਨ ਨਾਲ ਸਾਹ ਭੁੱਲਦੀ ਹੈ, ਬਰਾਏ ਮਿਹਰਬਾਨੀ ਦਵਾਈ ਪਾਰਸਲ ਕਰ ਦਿਓ। ਵੈਸੇ ਸੁਲੇਮਾਨ ਸਾਹਿਬ, ਮੋਟਾਪਾ ਤੇ ਮੈਨੂੰ ਵੀ ਜਿਹੜਾ ਨਾ ਬਹੁਤ ਬੁਰਾ ਲੱਗਦਾ, ਇਹ ਜਿਹੜਾ ਮੋਟੇ ਬੰਦੇ ਹੁੰਦੇ ਨੇ ਨਾ, ਇੰਜ ਲੱਗਦੇ ਨੇ ਜਿਵੇਂ ਬੋਲਣ ਵਾਲੀ ਮੱਝ ਹੁੰਦੀ ਹੈ, ਸਾਰੀ ਸਮਾਰਟਨੈਸ ਮੁੱਕ ਜਾਂਦੀ ਹੈ।
3: ਸਹਿਮਾ ਜੀ, ਮੋਟਾਪੇ ਨਾਲ ਸਿਰਫ ਸਮਾਰਟਨੈਸ ਹੀ ਖਤਮ ਨਹੀਂ ਹੁੰਦੀ ਬਲਕਿ ਸ਼ੂਗਰ, ਜੋੜਾਂ ਦਾ ਦਰਦ, ਬਲੱਡ ਪ੍ਰੈਸ਼ਰ ਤੇ ਹੋਰ ਦੂਜੀਆਂ ਖਤਰਨਾਕ ਬਿਮਾਰੀਆਂ ਵੀ ਹੋ ਜਾਂਦੀਆਂ ਨੇ। ਇਸ ਲਈ ਇਹਦਾ ਫੌਰੀ ਉਪਾਅ ਕਰਨਾ ਚਾਹੀਦਾ ਹੈ। ਭੈਣ ਜੀ, ਤੁਸੀਂ ਫਾਕੇ ਨਾ ਕਰੋ, ਕਿਉਂਕਿ ਫਾਕੇ ਕਰਨ ਨਾਲ ਪਿੰਡੇ ਵਿੱਚ ਗਜ਼ਾ ਦੀ ਕਮੀ ਹੋ ਜਾਂਦੀ ਹੈ, ਜਿਹਦੇ ਨਾਲ ਕਮਜ਼ੋਰੀ ਵੱਧ ਜਾਂਦੀ ਹੈ ਅਤੇ ਪਿੰਡੇ ਵਿੱਚ ਤਾਜ਼ਾ ਖੂਨ ਨਹੀਂ ਬਣਦਾ। ਇਸ ਲਈ ਰੋਟੀ 3 ਟਾਈਮ ਖਾਓ, ਪਰ ਗਜ਼ਾ ਵਿੱਚ ਵੱਡਾ ਗੋਸ਼ਤ, ਚਾਵਲ, ਮਾਂਹ ਦੀ ਦਾਲ, ਗੋਭੀ ਅਤੇ ਘਿਓ, ਤੇਲ ਵਿੱਚ ਤਲੀਆਂ ਹੋਈਆਂ ਚੀਜ਼ਾਂ ਦੇ ਨਾਲ ਨਾਲ ਬਾਜ਼ਾਰੀ ਸ਼ੈਵਾਂ ਬਿਲਕੁਲ ਨਾ ਖਾਓ। ਭੈਣ ਜੀ, ਅਸੀਂ ਆਪਣੇ ਦਵਾਖਾਨੇ 'ਤੇ ਜੜੀ ਬੂਟੀਆਂ ਨਾਲ ਇੱਕ ਬਹੁਤ ਹੀ ਵਧੀਆ ਅਤੇ ਫੌਰੀ ਅਸਰ ਕਰਨ ਵਾਲੀ ਇੱਕ ਦਵਾਈ ਤਿਆਰ ਕੀਤੀ ਹੈ, ਜਿਹੜੀ ਮੋਟੇ ਬੰਦੇ ਨੂੰ ਦੁਬਲਾ ਪਤਲਾ ਅਤੇ ਸਮਾਰਟ ਕਰ ਦਿੰਦੀ ਹੈ, ਤੋ ਕੋਈ ਪੁੱਠਾ ਨੁਕਸਾਨ ਵੀ ਨਹੀਂ ਹੁੰਦਾ, ਯਾਨੀ ਕਿ ਕੋਈ ਸਾਈਡ ਇਫੈਕਟ ਵੀ ਨਹੀਂ ਹੁੰਦਾ। ਭੈਣ ਜੀ, ਤੁਹਾਨੂੰ ਇਹ ਹੀ ਦਵਾ ਪਾਰਸਲ ਕਰਾ ਰਿਹਾ ਵਾਂ, ਤੁਸੀਂ ਨਾਗੇ ਤੋਂ ਬਗੈਰ ਇਹ ਦਵਾਈ ਲੈਣੀ ਹੈ, ਸੋਹਣੇ ਰੱਬ ਦੀ ਮਿਹਰਬਾਨੀ ਨਾਲ ਤੁਹਾਡੇ ਮੋਟਾਪੇ ਤੋਂ ਜਾਨ ਛੁੱਟ ਜਾਏਗੀ ਅਤੇ ਤੁਸੀਂ ਬਿਲਕੁਲ ਸਮਾਰਟ ਹੋ ਜਾਓਗੇ
2: ਇਨਸ਼ਾਅੱਲਾ। ਭੈਣ ਜੀ, ਤੁਸੀਂ ਸੁਲੇਮਾਨ ਸਾਹਿਬ ਦੀ ਦਵਾਈ ਜ਼ਰੂਰ ਇਸਤੇਮਾਲ ਕਰਨੀ। ਭੈਣ ਜੀ, ਮੈਂ ਤੁਹਾਨੂੰ ਇੱਕ ਰਾਜ਼ ਦੀ ਗੱਲ ਦੱਸਾਂ, ਉਹ ਇਹ ਵੇ ਕਿ ਮੈਂ ਵੀ ਇਹੀਓ ਦਵਾ ਵਰਤੀ ਸੀ ਅਤੇ ਹੁਣ ਮੈਂ ਰੱਬ ਦੀ ਮਿਹਰਬਾਨੀ ਨਾਲ ਬਹੁਤ ਹੀ ਸਮਾਰਟ ਹੋ ਗਈ ਹਾਂ। ਸੁਲੇਮਾਨ ਸਾਹਿਬ, ਇਹ ਈਮੇਲ ਜਨਾਬ ਆਸਿਫ ਲਤੀਫ ਹੋਰਾਂ ਲਿਖੀ ਹੈ।
3: ਜੀ ਜੀ।
2: ਇਹ ਕਹਿੰਦੇ ਨੇ ਕਿ ਮੇਰੀ ਉਮਰ 46 ਸਾਲ ਹੈ, ਮੈਨੂੰ ਅਸਾਬੀ ਕਮਜ਼ੋਰੀ ਦੀ ਤਕਲੀਫ ਹੈ ਅਤੇ ਫਿਕਰ ਵੱਧਦੀ ਜਾ ਰਹੀ ਹੈ। ਮੈਂ ਤਾਕਤ ਦੀਆਂ ਗੋਲੀਆਂ ਵੀ ਖਾਧੀਆਂ ਸਨ ਪਰ ਉਹਨਾਂ ਗੋਲੀਆਂ ਨਾਲ ਦਿਲ ਘਬਰਾਉਣ ਲੱਗ ਪਿਆ ਅਤੇ ਮੈਂ ਛੱਡ ਦਿੱਤੀਆਂ। ਸੁਲੇਮਾਨ ਸਾਹਿਬ, ਲੋਕੀ ਕਹਿੰਦੇ ਨੇ ਕਿ ਇਸ ਉਮਰ ਵਿੱਚ ਹੋਣ ਵਾਲੀ ਕਮਜ਼ੋਰੀ ਦਾ ਕੋਈ ਇਲਾਜ ਨਹੀਂ।
3: ਜੀ।
2: ਤੁਹਾਡਾ ਕੀ ਖਿਆਲ ਹੈ, ਜੇ ਮੇਰਾ ਇਲਾਜ ਹੋ ਸਕਦਾ ਹੈ ਤਾਂ ਮੈਂ ਦਵਾਖਾਨੇ 'ਤੇ ਆ ਜਾਵਾਂ?
3: ਆਸਫ ਭਾਈ, ਲੋਕਾਂ ਦੀਆਂ ਗੱਲਾਂ 'ਤੇ ਨਾ ਜਾਓ, ਕਿਉਂਕਿ ਇਹ ਗੱਲ ਬਿਲਕੁਲ ਗਲਤ ਹੈ ਕਿ ਵਡੇਰੀ ਉਮਰ ਦੀ ਕਮਜ਼ੋਰੀ ਦੂਰ ਨਹੀਂ ਹੁੰਦੀ। ਮੇਰੇ ਭਾਈ, ਜਦੋਂ ਸ਼ੂਗਰ ਨਾਲ ਹੋਣ ਵਾਲੀ ਅਸਾਬੀ ਕਮਜ਼ੋਰੀ ਦੂਰ ਹੋ ਜਾਂਦੀ ਹੈ ਤਾਂ ਵਡੇਰੀ ਉਮਰ ਦੇ ਮਰਦਾਂ ਦੀ ਕਮਜ਼ੋਰੀ ਕਿਉਂ ਦੂਰ ਨਹੀਂ ਹੋ ਸਕਦੀ? ਮੇਰੇ ਭਾਈ, ਗੱਲ ਹੁੰਦੀ ਹੈ ਤਸ਼ਖੀਸ ਦੀ, ਉਸ ਤੋਂ ਬਾਅਦ ਚੰਗੀ ਦਵਾ ਦੀ। ਜੇ ਇਹ ਦੋਵੇਂ ਗੱਲਾਂ ਪੂਰੀਆਂ ਕੀਤੀਆਂ ਜਾਣ ਤਾਂ ਮਰੀਜ਼ ਦੀ ਸਾਰੀ ਬਿਮਾਰੀ ਠੀਕ ਹੋ ਜਾਂਦੀ ਹੈ। ਆਸਫ ਭਾਈ, ਮੈਂ ਤੁਹਾਨੂੰ ਅਤੇ ਤੁਹਾਡੇ ਵਰਗੇ ਦੂਜੇ ਮਰੀਜ਼ਾਂ ਨੂੰ ਇਹ ਗੱਲ ਦੱਸ ਦਿਆਂ ਕਿ ਤਾਕਤ ਵਾਸਤੇ ਗੋਲੀਆਂ ਵਗੈਰਾ ਕਦੀ ਇਸਤੇਮਾਲ ਨਾ ਕਰੋ, ਕਿਉਂਕਿ ਇਹੋ ਜਿਹੀਆਂ ਗੋਲੀਆਂ ਨਾਲ ਗੁਰਦੇ ਖਰਾਬ ਹੋ ਜਾਂਦੇ ਨੇ। ਭਾਈ ਜੀ, ਤੁਸੀਂ ਕਿਸੇ ਦਿਨ ਦਵਾਖਾਨੇ 'ਤੇ ਤਸ਼ਰੀਫ ਲਿਆਓ, ਮੈਂ ਤੁਹਾਡੀ ਤਬੀਅਤ ਅਤੇ ਜਿਸਮਾਨੀ ਹਾਲਤ ਦੇ ਮੁਤਾਬਕ ਕੋਈ ਚੰਗੀ ਜਿਹੀ ਦਵਾਈ ਲਿਖ ਦਿਆਂਗਾ ਜਿਹਦੇ ਨਾਲ ਤੁਹਾਡੀ ਸਾਰੀ ਪਰੇਸ਼ਾਨੀ ਮੁੱਕ ਜਾਏਗੀ ਅਤੇ ਇਨਸ਼ਾਅੱਲਾ ਤੁਹਾਡੀ ਜ਼ਿੰਦਗੀ ਖੁਸ਼ੀਆਂ ਨਾਲ ਭਰ ਜਾਵੇਗੀ।
2: ਬੇਸ਼ੱਕ ਜੀ। ਆਸਿਫ ਭਾਈ, ਤੁਹਾਨੂੰ ਸੁਲੇਮਾਨ ਸਾਹਿਬ ਦਾ ਮਸ਼ਵਰਾ ਮਿਲ ਗਿਆ, ਹੁਣ ਤੁਹਾਡੀ ਫਿਕਰ ਮੁੱਕ ਜਾਣੀ ਚਾਹੀਦੀ ਹੈ, ਇਨਸ਼ਾਅੱਲਾ ਤੁਸੀਂ ਠੀਕ ਹੋ ਜਾਵੋਗੇ। ਸੁਲੇਮਾਨ ਸਾਹਿਬ, ਦਿਲ ਕਰਦਾ ਹੈ ਕਿ ਤੁਹਾਡੀਆਂ ਸੋਹਣੀਆਂ ਸੋਹਣੀਆਂ ਗੱਲਾਂ ਸੁਣਦੇ ਰਹੀਏ ਪਰ ਕੀ ਕਰੀਏ, ਪ੍ਰੋਗਰਾਮ ਦਾ ਵੇਲਾ ਹੀ ਮੁੱਕ ਜਾਂਦਾ ਹੈ। ਇਸ ਲਈ ਮੈਂ ਤੁਹਾਡਾ ਸ਼ੁਕਰੀਆ ਅਦਾ ਕਰਨੀ ਹਾਂ ਕਿ ਤੁਸੀਂ ਇਸ ਪ੍ਰੋਗਰਾਮ ਦੀ ਸ਼ਾਨ ਵਧਾਈ ਅਤੇ ਸਾਡੇ ਭੈਣ ਭਰਾਵਾਂ ਨੂੰ ਸਿਹਤ ਬਾਰੇ ਬਹੁਤ ਸੋਹਣੀਆਂ ਗੱਲਾਂ ਦੱਸੀਆਂ। ਤੁਹਾਡਾ ਬਹੁਤ ਬਹੁਤ ਸ਼ੁਕਰੀਆ।
3: ਸਰਮਾ ਜੀ, ਮੈਂ ਵੀ ਤੁਹਾਡਾ ਅਤੇ ਪ੍ਰੋਗਰਾਮ ਦੀ ਸਾਰੀ ਟੀਮ ਦਾ ਸ਼ੁਕਰੀਆ ਅਦਾ ਕਰਨਾ ਕਿ ਤੁਸੀਂ ਮੈਨੂੰ ਭੈਣ ਭਰਾਵਾਂ ਦੀ ਖਿਦਮਤ ਦਾ ਮੌਕਾ ਦਿੰਦੇ ਹੋ। ਤੁਹਾਡਾ ਬਹੁਤ ਬਹੁਤ ਸ਼ੁਕਰੀਆ।
2: ਸੋਹਣੇ ਭੈਣ ਭਰਾ, ਹੁਣ ਤੁਸੀਂ ਸਾਂਭੋ ਕਾਗਜ਼ ਤੇ ਪੈਨਸਲ, ਕਿਉਂਕਿ ਮੈਂ ਲਿਖਵਾਉਣ ਲੱਗੀ ਹਾਂ ਆਪਣਾ ਪਤਾ ਤੇ ਫੋਨ ਨੰਬਰ ਤੇ। ਜਨਾਬ, ਲਿਖੋ,
4: ਸੁਲੇਮਾਨ ਦਵਾਖਾਨਾ ਰਜਿਸਟਰਡ, ਪੁਲ ਫਲਾਈਓਵਰ ਬਿਲ ਮੁਕਾਬਲ ਮਿਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 04237727160, ਯਾਨੀ 042 3772
2: सत्त एक छे सिफर। मोबाइल नंबर है 0300-414-2608, यानी 0300-414-2608। ते साडा ईमेल एड्रेस है suleiman.dawakhana@lhr.gmail.com।
5: पैन प्रो पता तुहानू मिल गया, हुण तुसी आप भी प्रोफेसर सुलेमान होरां नू मिल सकते हो। ते पैन प्रो इहदे नाल ही अपनी भैण साइमा नू इजाजत दिओ, अगले प्रोग्राम विच तुहाडे नाल फेर मुलाकात होवेगी। उस वेले तिकर रब राखा।

ਮਾਇਆ ਤੁਸਾਂ ਕੁਝ ਸੁਣੈਨਾ ਵਦੇ ਨਾ ਉਹ ਅਸਾਂ ਕੋਈ ਸ਼ਹਿਜ਼ਾਦੇ ਨਾ ਹਾਂ ਨਾ ਕੋਈ ਬਾਦਸ਼ਾਹ ਨਾ ਕਿਸੇ ਵੱਡੇ ਜਗ੍ਹਾ ਦੇ ਜਾਗੀਰਦਾਰ ਯਾ ਰਈਸ ਆ ਲੇਕਿਨ ਇੱਕ ਵਾਅਦਾ ਕਰੇ ਨੇ ਆ ਇੱਕ ਵਾਅਦਾ ਕਰੇ ਨੇ ਆ ਵਫਾਦਾਰ ਹੋ ਸੈ ਕਿਉਂ ਵਫਾਦਾਰ ਹੋ ਸੈ ਉਹ ਕਹਿੰਦਾ ਮੈਂ ਮੁਰੀਦ ਆ ਗਾਜ਼ੀ ਅਬਾਸ ਦਾ ਬਿਸਮਿਲ੍ਲਾ ਬਿਸਮਿਲ੍ਲਾ ਬਿਸਮਿਲ੍ਲਾ ਬਿਸਮਿਲ੍ਲਾ ਰਾਤ ਕਾ ਆਖਰੀ ਪਹਿਰ ਹਜ਼ਰਤ ਅਬਾਸ ਕਾ ਨਾਮ ਸੁਣ ਕੇ ਵਿਲਾ ਮੈਂ ਬੁਲੰਦ ਹੋਣੇ ਵਾਲੇ ਆਦ ਕਭੀ ਕਿਸੀ ਕਮਜ਼ਰਫ ਕਾ ਮੁਹਤਾਜ ਨਾ ਹੋ ਸ਼ਾਇਰ ਕਹਿੰਦਾ ਹੈ ਕਿ ਮੈਂ ਮੁਰੀਦ ਹੂੰ ਗਾਜ਼ੀ ਅਬਾਸ ਕਾ ਮੈਂ ਮੁਰੀਦ ਹਾਂ ਗਾਜ਼ੀ ਅਬਾਸ ਦਾ ਪੁੱਛ ਮੇਰੇ ਕੋਲੋ ਵਫਾ ਕੀ ਹੈ ਤੋ ਕਹਿੰਦਾ ਹੈ ਕਿ ਕੋਈ ਮੁੰਦੇ

0: ਛੱਲਾ ਮੈਂਡਾ ਜਿਵੇਂ ਢੋਲਾ ਕੋਈ ਟੈਰ ਵੇ ਲੀਕ ਹੁੰਦਾ ਏ ਛੱਲਾ ਮੈਂਡਾ ਜਿਵੇਂ ਢੋਲਾ ਕੋਈ ਟੈਰ ਵੇ ਲੀਕ ਹੁੰਦਾ ਓਏ ਬੇਨਸਲ ਯਾਰ ਨਾਲੋਂ ਕੁੱਤਾ ਨਸਲ ਦਾ ਠੀਕ ਹੁੰਦਾ ਹੈ ਬੇਨਸਲ ਯਾਰ ਨਾਲੋਂ ਕੁੱਤਾ ਨਸਲ ਦਾ ਠੀਕ ਹੁੰਦਾ
1: ਮੇਰਾ ਜੀ

ਸ਼ਾਹੀ ਨਾਲੋਂ ਵੱਧ ਉਹਦੇ ਦਰ ਦੀ ਗੁਲਾਮੀ ਹੈ, ਐਵੇਂ ਤੇ ਨਹੀਂ ਝੁੱਕੀ ਮਖਲੂਕ ਦੀਵਾਨੀ ਹੈ। ਇਸਮੇ ਪਹਿਲੇ ਇੱਕ ਜੁਮਲਾ ਆਇਆ ਹੈ, ਵੋ ਜੁਮਲਾ ਮੈਂ ਆਪਕੋ ਸਮਝਾਨਾ ਚਾਹਤਾ ਹੂੰ, ਯੇ ਵਾਲਾ ਜੁਮਲਾ ਹੈ, ਜ਼ਰਾ ਸੁਣੀਏਗਾ, ਯੇ ਜੁਮਲਾ ਸੁਣੀਏਗਾ ਜ਼ਰਾ। ਕਹਿੰਦਾ ਅੱਲਾ ਜਾਣੇ ਤਾਂ ਰਾਜ਼ ਦੀਆਂ ਬਾਤਾਂ ਨੇ, ਕਿਸੇ ਨੂੰ ਤੇ ਚੜ੍ਹਦਿਆਂ ਦਿਨ ਵਿੱਚ ਵੀ ਪਈਆਂ ਕਾਲੀਆਂ ਰਾਤਾਂ ਨੇ। ਜਿਸਨੇ ਨਹੀਂ ਸਮਝਣਾ ਉਸਨੇ ਨਹੀਂ ਸਮਝਣਾ, ਬਾਪ ਚੜ੍ਹਤੇ ਸੂਰਜ ਮੇਂ ਵੀ ਅੰਧੇਰਾ ਅੰਧੇਰਾ ਕਰੇ, ਉਸਕਾ ਹੱਲ ਕਿਸਕੇ ਪਾਸ ਹੈ।